ਸੰਸਾਰ ਹੈ, ਇਹਦੇ ਵਿੱਚ ਜੀਵ ਫਸਿਆ ਹੋਇਆ, ਇਹ ਕਿੱਦਾਂ ਮਗਰੋਂ ਲੱਥੇ, ਕਿੱਦਾਂ ਨਿਵਰਤ ਹੋਵੇ? ਮਹਾਰਾਜ ਕਹਿੰਦੇ ਹੁਕਮ ਲਜਾਈ ਚੱਲਣਾ ਨਾਨਕ ਲਿਖੇ ਨਾਲ, ਪਰਮੇਸ਼ਰ ਦਾ ਹੁਕਮ ਮੰਨਣਾ। ਪਰਮੇਸ਼ਰ ਦਾ ਹੁਕਮ ਕੀ ਹੈ? ਹਰ ਖਸ਼ੋਗ ਦੁੱਖ ਸੁੱਖ ਉਸ ਦਾ ਨਿੰਦਿਆ ਮਾਨ ਅਪਮਾਨ ਚ ਇੱਕੋ ਜਿਹਾ ਰਹਿਣਾ, ਹੰਗਤਾ ਮਮਤਾ ਰਾਗ ਦਵੇਸ਼ ਜਨਮ ਮਰਨ ਤੇ ਰਹਿਤ ਹੋਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਰਹਿਤ ਹੋਣਾ। ਹੁਕਮ ਲਜਾਈ ਚੱਲਣਾ ਨਾਨਕ ਲਿਖਿਆ ਨਾਲ, ਫੇਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮੈਂ ਤੁਸੀਂ ਸੱਚੇ ਹੋਵੋਗੇ ਜੇ ਪਰਮੇਸ਼ਰ ਦਾ ਹੁਕਮ ਮੰਨੋਗੇ। ਪ੍ਰਭ ਕੀ ਆਗਿਆ ਆਤਮਾ ਤਾਵੇ, ਜੀਵਨ ਮੁਕਤ ਸਹੁ ਕਹਾਵੇ, ਤੈਸਾ ਹਰਖ ਤੈਸਾ ਉਸ ਹੋ, ਸਦਾ ਨੰਦ ਤਨ ਨਹੀਂ ਵੀ ਹੋ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਕਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਬਤਾਏ ਸਾਈ ਯੁਗ ਨਾਨਕ ਉਪਰ ਕਹੀਏ ਜੀਵਨ ਮੁਕਤ। ਜਿਹਨੂੰ ਪਾਣਾ ਕਹਿੰਦੇ ਪਾਣਾ ਮੰਨਣਾ, ਜੋ ਕੁਛ ਕਰਨਾ ਸੋ ਕਰਿਆ, ਚਿੱਤ ਸ਼ਾਂਤ ਰੱਖਣਾ, ਪਰਮਾਤਮਾ ਦਾ ਹੁਕਮ ਮੰਨਣਾ ਤੇ ਕਾਮ ਕਰੋ ਲੋ ਮੰਕਾਰ ਤੇ ਰਹਿ ਤੋਂ, ਰਜੋ ਸਤੋ ਤਮੋ ਤਿੰਨਾਂ ਗੁਣਾਂ ਤੇ ਰਹਿ ਤੋਂ, ਮਨ ਨੂੰ ਮਾਰਨਾ, ਸੰਸਾਰ ਦਾ ਅਧਿਆਸ ਛੱਡਣਾ ਹੈਗਾ। ਹੁਣ ਮੈਂ ਦੁਨੀਆਂ ਦੀ ਛੱਡਣੀ, ਪਰਮੇਸ਼ਰ ਚ ਪਾਉਣੀ ਹੈਗੀ ਹੈ, ਫਿਰ ਤੁਸੀਂ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਸੱਚੇ ਹੋਵੋਗੇ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਮਾਨ, ਪੰਚ ਨੂੰ ਸੰਤਾਂ ਮਹਾਤਮਾ ਦਾ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਜਿਨ੍ਹਾਂ ਨੇ ਸੰਸਾਰ ਚ ਅੰਗਤਾ ਮਮਤਾ ਨਹੀਂ ਛੱਡ ਦਿੱਤੀ, ਪਰਮਾਤਮਾ ਹੀ ਆਪਣਾ ਮੰਨਦੇ ਹੈਗੇ, ਜਿਹੜੇ ਨਿਰਲੇਪ ਰਹਿੰਦੇ ਆ, ਸੰਗ ਰਹਿੰਦੇ ਆ, ਉਹ ਪਰਮਾਤਮਾ ਦੀ ਦਰਗਾਹ ਵਿੱਚ ਸੱਚੇ ਹੁੰਦੇ ਆ, ਪ੍ਰਧਾਨ ਹੁੰਦੇ ਆ। ਪੰਚ ਪ੍ਰਧਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ, ਜੇ ਤੁਸੀਂ ਪਰਮਾਤਮਾ ਦੀ ਦਰਗਾਹ ਵਿੱਚ ਸੱਚੇ ਹੋਣਾ ਚਾਹੁੰਦੇ ਹੋ ਤਾਂ ਪਰਮਾਤਮਾ ਦਾ ਹੁਕਮ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਨੇ ਲਿਖਿਆ, ਉਹ ਤੁਸੀਂ ਮੰਨੋ, ਗਮੀ ਵਿੱਚ ਵੀ ਖੁਸ਼ੀ ਮਨਾਓ। ਜਿੱਦਾਂ ਇੱਕ ਕੋਈ ਨਗਰ ਹੈ, ਉਸ ਨਗਰ ਦੇ ਵਿੱਚ ਮੈਂ ਕੋਈ ਭਗਤ ਹੈ, ਪਰਮੇਸ਼ਰ ਦਾ ਪਿਆਰਾ ਹੈ, ਤੇ ਭਗਤ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਗਿਆਨਵਾਨ ਦਾ ਸਭ ਤੋਂ ਜ਼ਿਆਦਾ ਪਰਮੇਸ਼ਰ ਨੂੰ ਪ੍ਰੇਮ ਹੁੰਦਾ, ਉਹਦਾ ਪਰਮੇਸ਼ਰ ਨਾਲ ਪ੍ਰੇਮ ਹੈ, ਜਿਹੜਾ ਕਿਸੇ ਨੂੰ ਉਂਬਣ ਲੱਗ ਜਾਂਦਾ ਹੈਗਾ। ਤੇ ਕੋਈ ਸੰਤ ਮਹਾਤਮਾ ਮਿਲੇ, ਉਹ ਭਗਤ ਹਰ ਵੇਲੇ ਪਰਮੇਸ਼ਰ ਦੇ ਬਚਨ ਕਰਦਾ, ਪਰਮਾਤਮਾ ਦੇ ਬਚਨ ਕਰਦਾ, ਜਿਹੜੇ ਦਰਬਾਰ ਸਾਹਿਬ ਲਿਖੇ ਹੋਇਆ ਗਿਆ। ਤੇ ਪਰਮੇਸ਼ਰ ਬਿਨਾਂ ਰਹਿ ਨਹੀਂ ਸਕਦਾ, ਮੱਛੀ ਜਨ ਮੰਗਣ ਤੇ ਉਹਦਾ ਪ੍ਰੇਮ ਬਹੁਤ ਜ਼ਿਆਦਾ ਹੈ। ਜੋ ਮੀਨਾ ਬਿਨ ਪਾਣੀ ਉੱਤੇ ਸਾਖਤ ਮਰੇ ਪਿਆਸ ਤੇ ਹਰਬਨ ਮਰੀਏ ਰੇਮਨ ਅਜਿਵਰਤਾ ਜਾਵੇ ਸਾਸ, ਉਹਨਾਂ ਦੇ ਨਗਰ ਕੇ ਵਿੱਚ ਮੈਂ ਕੋਈ ਸੰਤਾ ਮਹਾਤਮਾ ਦੀ ਮੰਡਲੀ ਆ ਗਈ, ਪੂਰਨ ਸੰਤ ਮਹਾਤਮਾ ਬੀਤ ਰਾਤ ਅਵਧੂਤ, ਉੱਥੇ ਚੱਲ ਗਿਆ ਦਰਸ਼ਨ ਕਰਨ ਵਾਸਤੇ, ਕੀਰਤਨ ਹੋਵੇ, ਕਥਾ ਹੋਵੇ, ਮਹਾਰਾਜ ਦੀ ਗੱਲਾਂ ਨੂੰ ਕੌਣ ਕਰ ਆਇਆ ਹੀ ਨਾ, ਉੱਥੇ ਕਥਾ ਕੀਰਤਨ ਸੁਣਦਾ ਰਿਹਾ, ਸੰਤਾ ਮਹਾਤਮਾ ਦੀ ਸੰਗਤ ਕਰਦਾ ਰਿਹਾ, ਪੰਜ ਸੱਤ ਦਿਨ ਬੀਤ ਗਿਆ, ਘਰ ਨਹੀਂ ਆਇਆ। ਪਤਾ ਨਹੀਂ ਉਹਦੇ ਘਰ ਨੂੰ ਕਿੱਦਾਂ ਅੱਗ ਲੱਗ ਗਈ, ਕਿਸੇ ਨੇ ਲਾਤੀ ਜਾਂ ਕਬੀਰ ਸਾਹਿਬ ਦੇ ਘਰ ਨੂੰ ਅੱਗ ਲਾਤੀ, ਆਪੇ ਪਾਓ ਆਪੇ ਪਵਨਾ, ਜਾਵੇ ਕਸਮ ਤਾਂ ਰੱਖ ਕੇ ਕਵਨਾ। ਉਹ ਕਹਿੰਦਾ ਨਾਮ ਜਾਂ ਪੱਤਾਂ ਜਦ ਕਿ ਨਾ ਜਾਏ, ਰਾਮ ਨਾਮ ਚਿੱਤ ਰਿਹਾ ਸਮਾਏ, ਕਾਂਕੋ ਜਰੇ ਕਾਇਮ ਹੋਇਆ, ਨੱਟ ਵਟ ਖੇਲੇ ਸਾਗ ਪਾਨ ਕੋ ਕਬੀਰ ਅੱਖਰ ਤੋਂ ਪਾਕ ਹੋਏਗਾ, ਕਸਮ ਤਾਂ ਲਏਗਾ ਰਾਖ। ਪਤਾ ਨਹੀਂ ਕਿਤੇ ਘਰ ਵਿੱਚੋਂ ਕਿਸੇ ਤੇ ਲੰਘ ਕੇ ਆਏ, ਕਿਸੇ ਨੇ ਆ ਕੇ ਦੱਸਿਆ ਉਸ ਭਗਤ ਨੂੰ, ਤੂੰ ਇੱਥੇ ਸੰਤਾ ਮਹਾਤਮਾ ਦੀ ਕਥਾ ਵਾਰਤਾ ਸੁਣਦਾ ਹੈਗਾ, ਅੰਤਰ ਪਰਮਾਤਮਾ ਦਾ ਭਜਨ ਕਰਦਾ, ਘਰ ਤੇਰੇ ਅੱਗ ਲੱਗੀ, ਉਹ ਸਾਰਾ ਤੇਰਾ ਘਰ ਜਲ ਗਿਆ, ਇੱਕ ਤੇਰਾ ਲੜਕਾ ਸਾ ਉਹ ਵੀ ਜਲ ਗਿਆ, ਲੜਕੀ ਜਲ ਗਈ, ਬਾਕੀ ਇੱਕ ਲੜਕਾ ਲੜਕੀ ਹਸਪਤਾਲ ਵਿੱਚ ਹੈਗੇ, ਤੇਰੀ ਇਸਤਰੀ ਦੀ ਲੱਤ ਜਲ ਗਈ ਹੋਈ ਹਸਪਤਾਲ ਆਏ, ਘਰ ਸਾਰਾ ਸਵਾਹ ਹੋ ਗਿਆ, ਜਾ ਕੇ ਤਾਂ ਦੇ। ਉਹ ਆਪਣੇ ਘਰ ਨੂੰ ਆਉਂਦਾ ਹੈ, ਦੇਖਦਾ ਤਾਂ ਇਹ ਗੱਲ ਸੱਚੀ ਹੈਗੀ ਹੈ, ਸਭ ਕੁਛ ਸਵਾਹ ਹੋ ਪਿਆ, ਲੜਕਾ ਤਾਂ ਲੜਕੀ ਜਲ ਗਿਆ ਵਿੱਚ, ਦੋ ਹਸਪਤਾਲ ਪਏ, ਇਸਤਰੀ ਵੀ ਪਈ ਹੈ, ਸਾਰੀਆਂ ਚੀਜ਼ਾਂ ਜਲ ਗਈਆਂ, ਬਿਸਤਰੇ ਵੀ, ਮੰਜੇ ਵੀ, ਮਕਾਨ ਵੀ। ਉਹ ਜਦਾਂ ਤੋਂ ਚੁੱਪ ਹੋ ਗਿਆ, ਚੁੱਪ ਹੋ ਕੇ ਕਹਿਣ ਲੱਗਾ ਖੁਸ਼ੀਆਂ ਮਨਾਓ, ਨੱਚਣ ਲੱਗ ਗਿਆ, ਐਸਾ ਸਮਾਂ ਸੀ ਮੈਨੂੰ ਨਿਤ ਨਹੀਂ ਸੀ ਆਵੇ। ਜਿਹੜਾ ਕੋਈ ਪਾ ਜਾਵੇ ਕਹਿਣ, ਨੱਚੋ ਟੱਪੋ, ਮਠਿਆਈਆਂ ਪਕਾਓ, ਲੱਡੂ ਪਕਾਓ, ਤੇ
खुश होवो, प्रसन्न होवो, नचो टप्पो, ऐसे बात क्या है? तेरा इना नुकसान होया, कहने फिर दसूंगा। पहले तुसी खुशी मनाओ, आप भी नचे टप्पे, ऐसा समा जी सन नित नित आवे, सारी खुशियां मनाओ। ते उसने भी बड़ी खुशी मनाई। फिर कुछ समय मगरों ओरी स्त्री राजी होके आ गए, बाल भी राजी, कन्या भी राजी होके आ गए, दो तो पहले मर गए, जल गए से मकान भी जल गया। कुछ समय मगरों उन हजारों गुना चीजा मिल गई, अगर नालों ज्यादा चवार पै गए, मकूरी से लग गए, नौकर लग गए, तो बल्कि कैंबद कैंबद हो गए। एक दिन पता नहीं उन्हें मन के बीच में किया, फिर सोचें पिया, फिर रोन लग गया, पिटन लग गया, लोगों मेरा कुछ नहीं गया, तुसी भी रोवो, जरा आवे तुसी भी रोवो, कंधा च सिर मारे, मेरा कख नहीं गया, मेरा तो कुछ भी नहीं गया, सब कुछ गया, आलोक भी लोक भी गया, तुसी भी रोवो। वो कहते बात क्या है, अगे तेरा सब कुछ जल गया सा, तो तू गमी च खुशी मना रहा सा, हूं तेन सब कुछ मिल गया, तू गमी मना, कहना रोवो रोवो, मेरा सब कुछ लुटिया गया, लोगों में मारिया गया, बात क्या है? कहना बाद संत महात्मा आ गए, उन्होंने जाके पूछो ब्रह्म ज्ञानी की गति, ब्रह्म ज्ञानी जाना है उठे जाके उन्हें संता पग आए, महाराज दसो की सबब है? वो कहते जो भगत है, ज्ञानवान है, हूं तो परमेश्वर दुनिया से चाहिए, बाकी कोई चीज नहीं चाहती है, एक परमात्मा चाहिए है, जिस नाम के दसो ही बट राजा। कह तो कबीर सुनो तो लो ये राम नाम बन मुक्त न हो, कौन आन के तत्व विचारा बिना भजन नहीं छुटकारा। जेरा संसार तो पार होना चाहता, जन्म मरण कटना चाहता, जुगासे चो निकलना चाहता, हूं तो परमात्मा चाहिए, बाकी कोई चीज नहीं चाहिए। बेबी नानकी कहने मैंने कोई चीज नहीं चाहिए, मैं बिसरो बलको दी जो वेहो भैन पर कीजो कृपा कीजो। पहला उदे घर नू अग लग गई, पता नहीं कितना लग गया, जल गया, ਉਹਦਾ ਅੱਧਾ ਪਰਿਵਾਰ ਹਸਪਤਾਲ ਵਿੱਚ ਗਿਆ, ਅੱਧਾ ਮਰ ਗਿਆ। ਉਹਨੂੰ ਕਿਹਨੇ ਜਾ ਕੇ ਦੱਸਿਆ? ਸੰਤਾਂ ਮਹਾਤਮਾ ਦੇ ਪਾਸ ਉਹ ਆਇਆ, ਉਹ ਸੋਚੀ ਪਿਆ, ਕਹਿੰਦਾ ਮੇਰੀ ਬਿਰਤੀ ਵਿੱਚ ਇੰਨੀ ਫਰਕ ਤਾਂ ਨਹੀਂ ਪਿਆ ਹੈ, ਕਿਉਂ ਦੁਨੀਆਂ ਦੇ ਫਿਕਰ ਚਿੰਤਾ ਚ ਬਿਰਤੀ ਵਿੱਚ ਤਾਂ ਫਰਕ ਪੈਣਾ ਹੋਇਆ, ਸਰੀਰ ਨੂੰ ਕੋਈ ਰੋਗ ਹੋ ਜਾਵੇ ਬਿਰਤੀ ਵਿੱਚ ਤਾਂ ਫਰਕ ਪੈਣਾ ਹੋਇਆ, ਕੋਈ ਨੁਕਸਾਨ ਹੋ ਜਾਵੇ ਪਰਮੇਸ਼ੁਰ ਭੁੱਲ ਜਾਂਦਾ ਹੈਗਾ, ਕਰੋੜ ਲੋਕ ਜੀ ਪਰਮਾਤਮਾ ਭੁੱਲ ਜਾਂਦਾ। ਉਹ ਸੋਚਦਾ ਮੇਰੀ ਬਿਰਤੀ ਵਿੱਚ ਫਰਕ ਤਾਂ ਨਹੀਂ ਪਿਆ ਹੈਗਾ, ਘਰ ਨੂੰ ਅੱਗ ਲੱਗਣੀ ਕਰਕੇ, ਪਰਿਵਾਰ ਮਰਨੀ ਕਰਕੇ ਬਿਰਤੀ ਚ ਫਰਕ ਨਹੀਂ ਪਿਆ ਹੈ। ਕਹਿੰਦਾ ਖੁਸ਼ੀ ਮਨਾਓ, ਦੁਨੀਆਂ ਦਾ ਚੀਜ਼ਾਂ ਕੀ ਹੈ, ਲੱਕਾਂ ਹੀ ਆਈਆਂ, ਲੱਕਾਂ ਹੀ ਚਾਹੀਏ ਚਲੇ ਗਈਆਂ ਹੈਗੀਆਂ, ਇਹ ਤਾਂ ਛਲ ਰੂਪ ਹੈ, ਧੋਖਾ ਫਰੇਬ ਕਦੇ ਹੈਗੀਆਂ ਕਦੇ ਹੈ ਨਹੀਂ, ਸੁਪਨੇ ਮੰਗ ਝੂਠੀਆਂ ਹੈਗੀਆਂ, ਸੁਪਨੇ ਸਤੀ ਚਿੱਤ ਮੂਰਖ ਲਾ, ਮੇਰੀ ਬਿਰਤੀ ਪੂਰੀ ਪਰਮਾਤਮਾ ਨੇ। ਖੁਸ਼ੀ ਮਨਾਏ, ਇਹਨੂੰ ਬੜੀ ਖੁਸ਼ੀ ਮਨਾਈ, ਤੁਹਾਨੂੰ ਕਹਿੰਦਾ ਨੱਚੋ ਖੁਸ਼ੀ ਹੋਵੋ, ਮੇਰੀ ਪਰਮਾਤਮਾ ਦੇ ਪਾਸੇ ਦੀ ਬਿਰਤੀ ਕਾਇਮ ਹੈ, ਬਾਕੀ ਚੀਜ਼ਾਂ ਨੂੰ ਮੈਂ ਨੇ ਕੀ ਕਰਨਾ, ਅਜੇ ਮਰ ਗਿਆ ਤਾਂ ਸਾਰੀਆਂ ਛੱਡਣ, ਨਾ ਕੋਈ ਨਾਲ ਆਉਂਦੀ ਨਾ ਕੋਈ ਜਾਂਦੀ ਹੈ। ਬਿਰਕੀ ਛਾਇਆ ਸਿਉਂ ਮਿਲਾਵੇ, ਉਹ ਬਿਨ ਸਿਉਂ ਮਨ ਪਿਸਟ ਆਵੇ, ਜੋ ਦੀ ਸੇ ਚੱਲਣ ਹਰ ਲਾਪਟੀ ਹੋ ਤੇ ਆਨੰਦ ਹਰ ਬਠਾਊ ਸਿਉਂ ਜੋ ਲਾਵੇ ਨੇ, ਤਾਂ ਕਿ ਹੱਥ ਨਾ ਵੀ ਨਾ ਦਾ ਮੋਹ ਤਾਂ ਨਰਕਾਂ ਚ ਲੈ ਜਾਂਦਾ, ਪਰਮੇਸ਼ਰ ਦਾ ਮੈਂ ਮੁਕਤੀ ਕਰਦਾ। ਖੁਸ਼ ਹੋਇਆ, ਪ੍ਰਸੰਨ ਹੋਇਆ, ਤੁਹਾਨੂੰ ਵੀ ਕਹਿੰਦਾ ਨੱਚੋ ਟੱਪੋ, ਆਪ ਵੀ ਨੱਚਦਾ ਟੱਪਦਾ, ਬਿਰਤੀ ਮੇਰੀ ਕਾਇਮ ਹੈ, ਫਰਕ ਨਹੀਂ ਪਿਆ। ਫਿਰ ਇਸਤਰੀ ਵੀ ਆ ਗਈ, ਬਾਲ ਵੀ ਆ ਗਿਆ, ਰਾਜੀ ਹੋ ਗਿਆ, ਹੋਰ ਪੁੱਤਰ ਵੀ ਹੋ ਗਿਆ, ਘਰ ਵੀ ਹੋ ਗਿਆ, ਹਜ਼ਾਰਾਂ ਗੁਣਾ ਧਨ ਵੀ ਮਿਲ ਗਿਆ, ਪੱਕੇ ਵੀ ਮਿਲ ਗਏ, ਸਭ ਕੁਝ ਮਿਲ ਗਿਆ, ਬਾਗ ਬਗੀਚੇ ਹੋ ਗਏ। ਫਿਰ ਪਤਾ ਨਹੀਂ ਕੋਈ ਪਿਛਲਾ ਪਾਪ ਆ ਗਿਆ, ਪਤਾ ਨਹੀਂ ਅੰਨ ਮਹਿਲਾ ਖਾ ਲਿਆ, ਮਹਾਰਾਜ ਵਿੱਚ ਪਨੀਰ ਲੱਗਦਾ, ਕਹਿੰਦਾ ਲੁੱਟਿਆ ਗਿਆ, ਮਾਰਿਆ ਗਿਆ, ਮੇਰਾ ਕੁਝ ਵੀ ਨਹੀਂ ਰਿਹਾ, ਲੋਕ ਲੋਕ ਖਤਮ ਹੋ ਗਿਆ, ਕਿਉਂ ਨਾਮ ਤੇ ਬਿਨਾਂ ਸਾਰੇ ਕੰਮ ਕੰਮੇ ਆ, ਅਗਰ ਕਾਜ ਤੇ ਕਿਤੇ ਨਾ ਕੰਮ ਮੇਰੇ ਸਾਧ ਸੰਗ ਭਾਈ ਵਾਲਾ ਸਗਲ ਪਰਮ ਡਾਲ ਦੇ ਗੋਬਿੰਦ ਕੋ ਨਾਮ ਲਏ ਅੰਤ ਵਾਰ ਸੰਗਤ ਰਹੇ ਇਹ ਇੱਕ ਜਾਗਰ ਇਸ ਸੰਸਾਰ ਕੇ ਵਿੱਚ ਜਗਤ ਵਿੱਚ ਦੁਨੀਆਂ ਚ ਮਨੁੱਖਾਂ ਦੇ ਵਿੱਚ ਫਾਇਦਾ ਦੇਣ ਵਾਲੀ ਚੀਜ਼ ਬਿਨਾਂ ਨਾਮ ਤੇ ਕੋਈ ਹੈ ਹੀ ਕੋਈ ਨਹੀਂ ਹੈਗੀ। ਪਰਮੇਸ਼ਰ ਪਾਇਆ, ਸਭ ਕੋ ਪਾਇਆ, ਪਰਮੇਸ਼ਰ ਨੇ ਪਾਇਆ, ਕੁਝ ਨਹੀਂ ਪਾਇਆ, ਬਾਕੀ ਚੀਜ਼ਾਂ ਦੀ ਕੀਮਤ ਸਿਫਤ ਹੈ, ਸਿਫਤ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਰੋਗ ਵਿਸ਼ਾ ਸਦਾ ਕੁਆਰੀ, ਮਾਰਿਆ ਗਿਆ ਲੋਕਾਂ, ਲੁੱਟਿਆ ਗਿਆ, ਮੇਰਾ ਕੁਝ ਨਹੀਂ ਰਿਹਾ, ਬਿਰਤੀ ਪਰਮਾਤਮਾ ਦੇ ਪਾਸੇ ਨਹੀਂ ਲੱਗਦੀ, ਕੋਈ ਪਹਿਲੇ ਪਾਪ ਆ ਗਏ ਜਾਂ ਕੋਈ ਪੈਰੀ ਮਹਿਲਾ ਖਾ ਲਿਆ, ਕਬੀਰ ਸਾਹਿਬ ਮੰਗ ਤੇ ਇਹਦਾ ਚੇਤਨ ਨਹੀਂ ਲੱਗਦਾ। ਭਗਤਾਂ ਨੂੰ ਤਾਂ ਪਰਮੇਸ਼ਰ ਚਾਹੀਦਾ, ਭਗਤਾਂ ਨੂੰ ਤਾਂ ਪਰਮਾਤਮਾ ਚਾਹੀਦਾ, ਉਹਨੂੰ ਤਲੋ ਮੱਛੀ ਲੱਗੇ, ਉਹ ਮੱਛੀ ਜਲ ਮੰਗੋ, ਗਊ ਬੱਚੇ ਮੰਗੋ, ਜਿੰਨਾ ਚਿਰ ਚਿੱਤ ਨਾ ਲੱਗੇ ਰੋਂਦੇ ਪਿੱਟਦੇ ਰਹਿਣਾ, ਮਿੰਨਤਾਂ ਕਰਦੇ ਰਹਿਣਾ ਹੈਗਾ, ਕਿਉਂ ਨਹੀਂ ਜੇ ਗਡਵੰਕਾ ਪਾਈ ਦੋ ਕੋਟ ਤੇਵਦ ਖਾਈ, ਪੰਜ ਪਚੀਸ ਮੋਹ ਮਧਮਸ ਆਟੀ ਪਰ ਮਨਵਾਇਆ,
जन गरीब को जोर न पहुंचे कहां करो रगराया। काम कुवारी दुख सुख दरवानी पाप फोन दरवाजा क्रोध प्रधान महाबट दुंदर मनवासी राजा। स्वाद सुना टोप ममता को कुबुद कुमार चिढ़ाई तृष्णा तीर है कट एवं गढ़ लिया जाए। महाराज को ऐसा कहने मेरा मन पुरुषते पासे नहीं लगता मन जिते नहीं जाता है मुंडा रोटी नहीं खाता जंगल में जाकर बेनतियां करता है मैं घर नहीं जाना खाना पीना कुछ नहीं आएगा। यह तो वस्तु संसार के बीच में पाने वाली है। अंतर्यामी परमात्मा ने दया आई। महाराज ने कहा कबीर तेन दसा तेरा चित कि परमेश्वर के पास लगेगा। प्रेम पलीता सुरत भाई गोला ध्यान चलाया ब्रह्म अगन सहजे पर जाले एका चोट सजाया सत्संग तोखला लड़ने लगा तोरे दो दरवाजा साध संगत गुरु की कृपा ते पकड़े गाट को राजा भागवत सागर सिमन की कटी कान पर पासी दास इस तरह भगत नुगती डाल दिते मन परमात्मा के पास लड़ने जुगते गए है। महाराज जपे जाओ जपे जाओ जपे जाओ जपी जाओ हटो ही ना महाराज का पाठ सुने जाओ सुने जाओ सुने जाओ हटो ही ना कीर्तन सुने जाओ सुने जाओ कदे ना कदे मन लग जा से केसो केसो कूटिए ना सोइए असार रात उसके कूट कूटने सुनता सुने पुगा। सो श्री गुरु नानक देव महाराज ने गोरख से सिद्धा ने सही कहा कि सचा ना हो असि महाराज की दरगाह कि सच्ची हुई है। महाराज कहते कूरों टूटे पर झूठा संसार में उदो लाओ क्यों कूरों टूटे पर झूठा संसार में उदो कि लथे हुक्म जाए चलना नानक लिखे ना उस भगत मांगो उस भगत मांगो उन्होंने तो केवल परमात्मा चाहिए केवल संसार चो निकलना चाहिए केवल मुक्ति चाहिए बाकी दुनिया की कोई चीज नहीं चाहिए। कबीर साहब कहता परमेश्वर तेरे दरबार च लखा ही ब्रह्मा लखा ही विष्णु लखा ही शिव जी पता नहीं किन्ने है जो जाचो तो केवल ना मैं को अपना नाम दे कहो नानक के तत्व विचार बिना भजन नहीं छुटकारा। जे तुसी उस भक्त मंगल गमी विच की खुशी मनाओगे श्री गुरु नानक देव कहते तुसी महाराज की दरगाह विच सत्यारा हो जाओगे ये संसार मगरों लह जाऊंगा तुसी मुक्त हो जाओगे। एक सेठ है हर वेले संतां महात्मा की संगत करता हट्टी करता है पर संतां महात्मा की संगत करता कदे पाठ करता कदे सुखमनी साहब कदे जपजी साहब कदे रहिदास कदे गुरग्रंथ संत महात्माओं के उन्होंने परमेश्वर दी गल्लां करता है उहदा भी मन इदां दा है हर शोक जानके नहीं पैरे में समान कौ नानक सुन रहे उन्होंने मुख्यताए त्यान पैकाओं को दे पैमान त्यान कौ नानक सुन रहे मन ज्ञानी ताए बखान उहदा मन भी इदां दा है। एक बार वह सेठ लखों ही करोड़ों रुपये का मालिक है संता महात्मा ने वचन करता परमेश्वर के पास महाराज के पास वचन करता है तो वो बोली आई कह लगी सेठ जी जिरा 9 लख हार तुम अपनी इसी वास्ते बनाया सामू चोरी हो गया। अच्छा सोची पै गया अच्छा कल्याण हो गए दासी जा फिर संता महात्मा ने वचन ला पाया कहना फिर कुछ नहीं बनाया फिर संता महात्मा ने वचन परमेश्वर के पास करता रहा ते कई चिर हो गया तो फिर गोली आई सेठ 9 लख हार मिल गया फिर जरा सोची पै गया फिर कहते अच्छा दासी जा कल्याण फिर संता महात्मा ने वचन कर लिया संत महा कहने बात क्या है गोली ने आके थानू आख्या सी ते 9 लख हार गुम हो गया तुसी कोई हद कछो नहीं किया गए भी नहीं सानू छड़ के परमात्मा दी गल्लां कर दे रहे हैं जरा कछो पपीते हैं। फिर हूं गोली ने आके आखिया सेठ साहब 9 लख हार मिल गया तुम जरा चुप हो फिर लापा गल्लां कर तुसी शादी कमी ते फिक्र क्यों नहीं किया है सम क्यों रहे महाराज जी कहने हुक्म जाए चलना ना निकल गया महाराज की दरगाह भी सच्चे ता ही होवंग असी परमेश्वर की दरगाह भी ता ही सच्चे होवंग ये संसार मगरों ता ही लथेगा असि जीव ते ब्रह्म ता ही बनांगे अगे ब्रह्म ते जीव बने जे महाराज का हुक्म नहीं हर शोक दुख सुख उसके निंदा मान उपमान के बीच में एक हो जाइए हंगता ममता राग द्वेष ते रहत हो जाइए ब्रह्म ज्ञानी सदन ले जैसे जल में कमल ले ब्रह्म ज्ञानी सदन रुख जैसे सूर सर खुश हो दसवें महाराज उच्च पीर बने हुए कुदरती केशवदास पंटो जिधर आनंदपुर साहब का सब कुदरती कित अपना कथा वार्ता करता करता आ गया महाराज के दर्शन करके महाराज ने पछाण लिया ये तो वही आनंदपुर वाले गुरु है ये हालत कैसे साहबजादे कितने पंजे प्यारे कितने माता कितने पिता कितने
ਅਨੰਦਪੁਰ ਸਾਹਿਬ ਦੀ ਸਮੱਗਰੀ ਕਿੱਥੇ, ਨੀਲਾ ਕਿੱਥੇ, ਪ੍ਰਸਾਦੀ ਹਾਥੀ ਕਿੱਥੇ, ਰੋਣ ਲੱਗ ਗਿਆ। ਦਿਸ਼ਾ ਵੇਖ ਕੇ ਬੇਸ ਕੈਸਾ ਬਣਾਇਆ। ਮਹਾਰਾਜ ਨੇ ਕਿਹਾ ਪੰਡਿਤ ਜੀ ਇੱਥੇ ਲਕੀਰਾਂ ਕੱਢੋ ਧਰਤੀ ਤੇ। ਹੁਣ ਲਕੀਰਾਂ ਕੱਢੀਆਂ ਮਟੇਰ ਦੇ ਮਟੇਤੀਆਂ। ਤੈਨੂੰ ਲਕੀਰਾਂ ਕੱਢਣੀ ਕੋਈ ਖੁਸ਼ੀ ਹੋਈ ਹੈ ਕਿ ਨਹੀਂ? ਮਟੇਰੇ ਕਿਉਂ ਨਹੀਂ? ਇੱਦਾਂ ਹੀ ਸਾਨੂੰ ਸੰਸਾਰ ਹੈ, ਇੱਦਾਂ ਹੀ ਸਾਨੂੰ ਸੰਸਾਰ ਹੈ। ਹਰ ਸ਼ੋਕ ਜੰਗ ਕੇ ਨਹੀਂ ਬੈਰੇ ਮੇ ਸਮਾਨ, ਕੌ ਨਾਨਕ ਸੁਣ ਗਏ ਮਨੋਂ ਮੁਕਤਾ ਹੈ ਤੇ ਜਾਣ, ਉਸ ਤਾਂ ਨਿੰਦਿਆ ਨਾ ਜੇ ਕੈਂਚਨ ਲੋ ਸਮਾਨ, ਕੌ ਨਾਨਕ ਸੁਣ ਗਏ ਮਨੋਂ ਮੁਕਤਾ ਹੈ ਤੇ ਜਾਣ। ਕਿਸ ਜਿਆਦਾ ਹੋਈ ਹੈ? ਕੂਰਨ ਟੁੱਟੇ ਪਾਲ ਝੂਠਾ ਸੰਸਾਰ ਮਗਰੋਂ ਕਿੱਦਾਂ ਲੱਤੇ, ਕਿ ਉਹ ਕੂਰੋਂ ਟੁੱਟੇ ਪਾਲ ਕਿੱਦਾਂ ਲੱਤੇ, ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ। ਤੇਰਾ ਕੀ ਆ ਮਿੱਠਾ ਲਾ ਕੇ ਨਾਮ ਪਦਾਰਥ ਨਾਨਕ ਮੰਗੇ, ਤੇਰਾ ਕੀ ਆ ਮਿੱਠਾ, ਇੱਕੋ ਜਿਹਾ ਰਹੇ ਹੈ। ਮਾਸੀ ਵਾਲੇ ਸ਼ਾਮ ਵਿੱਚ ਵੀ ਸ਼ਬਦ ਪੜ੍ਹਦੇ ਰਹੇ, ਮਿੱਤਰ ਪਿਆਰੇ ਨੂੰ ਆਦਮ ਰੀਤਾਂ ਦਾ ਕਹਿਣਾ, ਤਦਪ ਨਰੋਕ ਦੇ ਜਾਣਿਆ ਲਿਓ ਆਪਣੇ ਨਾਕ ਨਿਵਾਸ ਆਉਂਦੇ ਰਹਿਣਾ। ਸੂਰਜ ਸੁਰਾਹੀ ਕੰਜਤ ਪਿਆਲਾ ਪਿੰਗ ਕਸਾਈਆਂ ਦਾ ਸਹਿਰਾ ਜਾਗਦੇ ਸਾਨੂੰ ਸੱਤਰ ਚੰਗਾ ਪਾਠ, ਉਹ ਸਾਨੂੰ ਸਬਕ ਸਿਖਾਉਂਦੇ ਆ। ਇੱਦਾਂ ਦੇ ਰਹੋ ਤਾਂ ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਹੋਊਗਾ, ਮੰਨਿਆ ਜਾਊਗਾ, ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ। ਇੱਦਾਂ ਰਹੋ। ਨਵੇਂ ਮਹਾਰਾਜ ਪਿੰਜਰਿਆਂ ਚ ਹੈਗੇ ਆ, ਬਹਿ ਨਹੀਂ ਸਕਦੇ, ਸੌ ਨਹੀਂ ਸਕਦੇ, ਸਾਹ ਲੈਂਦੇ ਤੇ ਕੀਲੇ ਆ, ਅਨਪਾਣੀ ਨੇ, ਉਹ ਸ਼ਬਦ ਪੜ੍ਹਦੇ ਆ। ਜੋ ਉਹਨਾਂ ਦੇ ਦੁੱਖ ਮੈਂ ਦੁੱਖ ਨੂੰ ਮਾਨੇ, ਸੁੱਖ ਸੁਨੇਹ ਪਹਿਲਾਂ ਜਾ ਕੇ ਕੈਂਚਨ ਮਾਟੀ ਮਾਨੇ, ਨਹਿ ਦਿੰਦੇ ਨੇ ਉਸਦਾ ਜਾ ਕੇ ਲੋਭ ਮੋਹ ਮਾਨਾ, ਹਰ ਇੱਕ ਸੋਗ ਤੇ ਰਹੇ ਨੇ ਅਗਲ ਨਾ ਮਾਨ। ਤਾਂ ਹੀ ਮਾਤਾ ਮਹਾਰਾਜ ਦੀ ਦਰਗਾਹ ਕੇ ਵਿੱਚ ਮੈਂ ਸੱਚੇ ਹੋਵਾਂਗੇ, ਜੇ ਅਸੀਂ ਮੈਂ ਹੁਕਮ ਮੰਨਾਂਗੇ। ਤਾਂ ਹੀ ਇਹ ਸੰਸਾਰ ਮਗਰੋਂ ਲੱਥੇਗਾ, ਜੇ ਕਾਮ ਕ੍ਰੋਧ ਲੋਭ ਮੋਹ ਕਾਲ ਜਿਸ ਕਰਕੇ ਜਿੱਤੇ ਅਸੀਂ ਰਹਿਤ ਹੋਵਾਂਗੇ, ਮਨ ਨੂੰ ਜਿੱਤਾਂਗੇ, ਮਨ ਮਰ ਜਾਏ ਤਾਂ ਫਿਰ ਅਸੀਂ ਮੁਕਤ ਹੋਵਾਂਗੇ। ਜੀਵਤ ਮਰੇ ਮਰੇ ਪੁੰਜੀ ਗਈ ਐਸੇ ਸੰਤ ਸਮਾਇਆ। ਇਹਦੇ ਪੰਜਵੇਂ ਮਹਾਰਾਜ ਚੰਦ ਆਪਣੇ ਮੀਆਂ ਮੀਰ ਨੂੰ ਆਉਂਦੇ ਆ, ਮੀਆਂ ਮੀਰ ਸਾਨੂੰ ਅੰਮ੍ਰਿਤਸਰ ਰੇਸ਼ਮ ਦੇ ਗਦੇਲੇ ਜਿਹੜੇ ਸੀਗੇ ਨਾ, ਇਹ ਤੱਤੀਆਂ ਤਵੀਆਂ ਰੇਸ਼ਮ ਦੇ ਗਦੇਲੇ ਜਾਪਦੇ, ਇੱਕੋ ਜਾਪਦੇ ਦੋਨੋਂ। ਉੱਥੇ ਸਿੱਖ ਚੌਲ ਕਰਦੇ ਸਨ, ਇੱਥੇ ਰੇਤਾਂ ਪੈਂਦੀਆਂ, ਸਾਨੂੰ ਦੋਨੋਂ ਇੱਕੋ ਹੀ, ਉਹ ਵੀ ਸੁਪਨਾ, ਇਹ ਵੀ ਸੁਪਨਾ, ਉਹ ਵੀ ਝੂਠਾ, ਇਹ ਵੀ ਸੁਪਨਾ ਹੈ। ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ। ਨਾ ਅੱਗ ਨੂੰ ਠੰਡੀ ਕਰਦੇ ਮਹਾਰਾਜ, ਨਾ ਅਕਾਲ ਪੁਰਖ ਨੂੰ ਕਹਿੰਦੇ ਸਾਡੇ ਵਾਸਤੇ ਸਹਾਇਤਾ ਕਰ, ਨਾ ਆਪਣੀ ਸ਼ਕਤੀ ਵਿਖਾਉਂਦੇ। ਜਿਹੜੇ ਦੁਸ਼ਮਣ ਹੈ ਉਹਨਾਂ ਨਾਲ ਕ੍ਰੋਧ ਨਹੀਂ ਕਰਦੇ ਹੈ, ਉਹਨਾਂ ਦਾ ਵੀ ਪੱਲਾ ਸੋਚਦੇ ਹੈ, ਉਹਨਾਂ ਦਾ ਵੀ ਪੱਲਾ ਸੋਚਦੇ ਹੈ। ਸਬਰ ਤੇ ਸ਼ੁਕਰ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੰਕਤੀ ਹੈਗੀ, ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ। ਜੋ ਤਦ ਭਾਵੇ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਕੁਛ ਕਰਨਾ ਕਸੋ ਕਰ। ਨਵੇਂ ਮਹਾਰਾਜ ਵੀ ਮਾਤਾ ਨਾਨਕ ਨੂੰ ਚਿੱਠੀ ਲਿਖਦੇ ਆ, ਅੰਤ ਵੇਲੇ ਚਿੰਤਾ ਤੰਗ ਕੀਜੀਏ ਜੋ ਅਨੁਮਾਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਿਕਲੇ। ਚਿੰਤਾ ਨਹੀਂ ਕਰਨੀ ਚਾਹੀਦੀ, ਅਕਾਲ ਪੁਰਖ ਜੋ ਕੋ ਕਰ ਰਿਹਾ ਚੰਗਾ ਹੀ ਕਰ ਰਿਹਾ ਹੈ, ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈ। ਜੋ ਕੁਛ ਕਰਨਾ ਸੌਖਾ ਹੈ ਰਿਹਾ, ਚਿੰਤਾ ਨਹੀਂ ਕਰਨੀ ਚਾਹੀਦੀ। ਚਿੰਤਾ ਤੰਗ ਕੀਜੀਏ ਜੋ ਅਨੁਮਾਨੀ ਹੋਏ, ਮਾਰਗ ਸੰਸਾਰ ਕੋ ਨਾਨਕ ਫਿਰ ਨਿਕਲੇ। ਚਿੰਤਾ ਕਰੂੰਗੇ ਤੁਹਾਨੂੰ ਪਰਮੇਸ਼ਰ ਭੁੱਲ ਜਾਏਗਾ, ਦੁੱਖਾਂ ਸੁੱਖਾਂ ਵਿੱਚ ਇੱਕੋ ਜਿਹਾ ਨਾ ਰਹੋਗੇ ਤਾਂ ਪਰਮਾਤਮਾ ਭੁੱਲ ਜਾਏਗਾ। ਮਤਲਬ ਤਾਂ ਪਰਮਾਤਮਾ ਨੂੰ ਚੇਤੇ ਕਰਨੇ ਦੇ ਫਾਰਮੂਲੇ ਮਹਾਰਾਜ ਦੱਸਦੇ ਆ ਕਿ ਮਹਾਰਾਜ ਜਿੱਦਾਂ ਚੇਤਾ ਰਹੇ ਉਹ ਅਸੀਂ ਕੰਮ ਕਰਨਾ ਹੈਗਾ, ਅਸੀਂ ਉਹ ਕੰਮ ਕਰਨਾ ਜਿਸ ਕਰਕੇ ਸਾਨੂੰ ਅਸੀਂ ਪਰਮੇਸ਼ਵਰ ਤੇ ਦੂਰ ਨਾ ਚਲੀ ਜਾਈਏਗਾ। ਪਰਮੇਸ਼ਵਰ ਦੇ ਨਜ਼ਦੀਕ ਜਾਈਏ ਵਾਲੇ ਮਰਦਾਨ ਮੰਗੋ, ਇੱਕ ਦੋ ਮੰਤਰ, ਇੱਕ ਦੋ ਬਾਠ ਹਮਕੋ ਸਾਥ ਗਨ ਕੋ ਖਾਟ, ਇਹਦਾ ਮਤਲਬ ਇਹ ਹੋਈ ਹੈ ਉਹ ਕੰਮ ਕਰਨਾ ਜਿਹਦੇ ਕਰਕੇ ਸਾਡਾ ਪ੍ਰੇਮ ਪਰਮਾਤਮਾ ਦੇ ਪਾਸੇ ਵਧੇ, ਉਹ ਕੰਮ ਨਹੀਂ ਕਰਨਾ ਜਿਸ ਕਰਕੇ ਅਸੀਂ ਦੂਰ ਚਲੇ ਜਾਈਏ। ਕਰਮੀ ਆਪੋ ਆਪਣੇ ਕੇ ਨੇਰੇ ਕੇ ਦੂਰ, ਜਿਨੀ ਨਾਮ ਤੇ ਆਇਆ ਗੈਮ ਸਖਤ ਕਾਲ, ਨਾਨਕ ਤੇ ਮੁੱਲ ਕੇਤੀ ਛੁੱਟੀ ਨਾਲ। ਇਸ ਕਾਰਨ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੇ ਸਿੱਧਾਂ ਨੂੰ ਕਹਿੰਦੇ ਆ, ਜਿੱਦਾਂ ਉਹ ਸੇਠ ਨੂੰ ਫਿਰ ਸੰਤਾਂ ਮਹਾਤਮਾ ਨੇ ਪੁੱਛਿਆ, ਤੂੰ ਹਰ ਸ਼ੋਕ ਨਹੀਂ ਕੀਤਾ? ਕਹਿੰਦਾ ਆਪਦੀ ਕਿਰਪਾ ਮਹਾਰਾਜ, ਗੁਰੂ ਨਾਨਕ ਸਾਹਿਬ ਦੀ ਪੰਕਤੀ ਜਿਹੜੀ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਹਰ ਸ਼ੋਕ ਨਹੀਂ ਮੈਨੂੰ ਆਇਆ ਹੈਗਾ। ਜਿਸ ਵੇਲੇ ਨੌਲਖ ਹਾਰ ਚਲਿਆ ਗਿਆ ਮੈਨੂੰ ਗੁਮੀ ਨਹੀਂ ਆਈ ਹੈ, ਮਿਲ ਗਿਆ ਖੁਸ਼ੀ ਨਹੀਂ ਹੋਈ ਹੈ। ਇਹ ਨੇਸ਼ਾ ਹੋਵੇ ਤਾਂ ਪੁਰਸ਼ ਮੁਕਤ ਹੁੰਦਾ, ਇਹ ਨੇਸ਼ਾ ਹੋਵੇ ਸਮ ਦ੍ਰਿਸ਼ਟੀ ਹੋਵੇ, ਇੱਕੋ ਜਿਹੀ ਦ੍ਰਿਸ਼ਟੀ ਹੋਵੇ। ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅਮਰ ਤੈਸੀ ਵੀ ਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਜਾਨ, ਜੁਗਲ ਤਾਏ ਸਾਈ ਯੁਗ, ਨਾਨਕ ਪ੍ਰੋਪੁਰ ਕਹੀਏ ਜੀਵ ਮੁਟ। ਸ਼੍ਰੀ ਰਾਮ ਚੰਦਰ ਲਕਸ਼ਮਣ ਸੀਤਾ ਕੋ ਬੰਗਾਸ ਹੋ ਗਿਆ, ਹੁਕਮ ਹੋ ਗਿਆ ਬੰਗਾਸ ਦਾ। ਇਹ ਤਿੰਨੇ ਵੱਖਰੇ ਇੱਕ ਕੋਠੇ ਚ ਇਕੱਠੇ ਹੋਏ ਸਲਾਹ ਕਰਦੇ ਨਿਕਲਣ ਦੇ। ਸ਼੍ਰੀ ਰਾਮ ਚੰਦਰ ਜੀ ਲਕਸ਼ਮਣ ਨੂੰ ਕਹਿਣ ਲੱਗੇ, ਤੁਸੀਂ ਤੁਹਾਨੂੰ ਤਾਂ ਬਨਵਾਸ ਨਹੀਂ ਹੋਇਆ, ਮੈਨੂੰ ਹੋਇਆ ਨਾ ਸੀਤਾ ਨੂੰ ਹੋਇਆ, ਮੈਨੂੰ ਬਨਵਾਸ ਹੋਇਆ, ਤੁਸੀਂ ਵੀ ਨਾਲ ਚੱਲੇ ਚੱਲੇ, ਤੁਸੀਂ ਸਾਡੇ ਆਖੇ ਨਹੀਂ ਲੱਗੇ ਹੈਗੇ, ਪਰ ਇੱਕ ਗੱਲ ਕਰਨੀ ਹੈ, ਇੱਥੋਂ ਨਾਲ ਕੋਈ ਚੀਜ਼ ਨਹੀਂ ਲੈ ਜਾਣੀ ਹੈ।
मालिक भरत है, मास्टर भी ला रहे हैं। जेहे नानकी दे पेकियां दे मास्टर हो जाने, एक एक धोती लैनी है, सर्दी जटा भूती ला रहनी है, जुत्ती नहीं पानी, सारे का मालिक भरत है, नंगी पैर जाना है, नाल कोई चीज नहीं रखनी, लाल न मोती न हीरे न चंगा वस्त्र, सिर दटा बना साधु भेद में जाना है। मन गया लक्ष्मण जी ते सीधा श्री राम चंद्र भी एक एक धोती ला ले सारी चीजें पास, कोई चीज जो निकले उन्होंने चेहरे च, उन्होंने चेहरे बच्चे परमात्मा का नाम सम है, हरक नहीं, शोक नहीं, दुख नहीं, सुख नहीं, महाराज कहते हुक्म चलना नाम निकली जाना है। ये ताही तो संसार मगरों लत्थे का कि सचारा हो परमात्मा की दरगाह में सच्चे होवे, क्यों कुरु टुटे पाले संसार मगरों कि लत्थेगा।

ਸ਼੍ਰੀ ਰਾਮ ਚੰਦਰ ਕਹਿਣ ਲੱਗੇ ਲਸ਼ਮ ਪਾਠ ਤੇਰੀ ਠੀਕ ਹੈ, ਇਹ ਮਨੁੱਖਾਂ ਦੇ ਕਿਸ ਵਾਸਤੇ ਮਿਲਿਆ? ਮਾਨਸ ਜਾਨੋ ਸਾਨੂੰ ਰਾਜ ਕਰਨ ਵਾਸਤੇ ਮਿਲਿਆ, ਕਿਸ ਵਾਸਤੇ ਸਾਨੂੰ ਮਨੁੱਖਾਂ ਪੁੱਤਾਂ ਦੀ ਪਾਲਣਾ ਕਰਨ ਵਾਸਤੇ ਮਿਲਿਆ, ਪੱਕੇ ਪਾਉਣ ਵਾਸਤੇ, ਧਨ ਜਮ੍ਹਾਂ ਕਰਨ ਵਾਸਤੇ, ਕਰੋੜ ਲੋਭ ਕਰਨ ਵਾਸਤੇ ਸਾਨੂੰ ਮਨੁੱਖਾਂ ਦੇ ਮਿਲੀ, ਕਿਸ ਵਾਸਤੇ ਮਿਲੀ ਹੈ? ਪੰਜਵੀਂ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਵਧੀਆ ਗੋਰ ਨੂੰ ਮਿਲਣ ਕੇ ਤੇਰੀ ਵਧੀਆ, ਜਿਸ ਵਕਤ ਕੋ ਲਹੀਂ ਤੂੰ ਆਇਆ ਰਾਮ ਨਾਮ ਸੰਤਾਂ ਨੂੰ ਲਪਾਇਆ, ਜੰਗਲਾਂ ਵਿੱਚ ਜਾਵਾਂਗੇ ਸੰਤਾਂ ਮਹਾਤਮਾ ਦੇ ਦਰਸ਼ਨ ਕਰਾਂਗੇ, ਤੇ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ, ਅਸੀਂ ਮਹਾਰਾਜ ਦੀ ਦੁਰਗਾਹ ਵਿੱਚ ਸੱਚੇ ਹੋਵਾਂਗੇ, ਹੁਕਮ ਮੰਨਾਂਗੇ ਮਹਾਰਾਜ ਨੇ ਜਿਹੜਾ ਲਿਖਿਆ ਹੈਗਾ, ਇਹ ਸੰਸਾਰ ਮਗਰੋਂ ਲੱਥ ਜਾਊਗਾ। ਇਹ ਰਾਜ ਉਸਨੇ ਕਰ ਲਿਆ ਧੋ ਕਿਆ, ਹਮਨੇ ਤਾਂ ਕਰ ਲਿਆ ਧੋ ਕਿਆ, ਰਾਜ ਵੀ ਕੋਈ ਸੁੱਖ ਹੈਗਾ? ਸੁੱਖ ਤਾਂ ਪਰਮੇਸ਼ਰ ਵਿੱਚ ਹੈ, ਪਰਮੇਸ਼ਰ ਤੋਂ ਬਿਨਾਂ ਕਿਸੇ ਵਸਤੂ ਕੋਈ ਜਿਵੇਂ ਸੁੱਖ ਨਹੀਂ ਹੈਗਾ। ਕੋਈ ਸੁੱਖ ਨਾ ਇਹ ਜੋ ਕਰੇ ਜੇ ਬਹੁਤੇ ਮੀਤ ਜੋ ਚਿੱਤ ਰੱਖੇ ਸੰਤੇ ਸਭ ਪਾਵਾਂਗੇ। ਸੁੱਖ ਦੁਨੀਆਂ ਚ ਸੁੱਖ ਨਹੀਂ, ਚੀਜ਼ਾਂ ਚ ਸੁੱਖ ਨਹੀਂ, ਸੁੱਖ ਪਰਮੇਸ਼ਰ ਵਿੱਚ ਸੁੱਖ ਹੈਗਾ। ਪਰਮੇਸ਼ਰ ਦੇ ਬਿਨਾਂ ਸਭ ਦੁੱਖ ਰੂਪ ਹੈ, ਸਭ ਕਲੇਸ਼ ਹੈ, ਸਭ ਮੁਸੀਬਤਾਂ, ਸਭ ਜਨਮ ਮਰਨ ਦਾ ਹੇਤੂ ਹੈ। ਪਰਮੇਸ਼ਰ ਤੋਂ ਭੁੱਲਿਆ ਵਿਆਪਨ ਸਭ ਰੋਗ ਹਰ ਬੇਸਰ ਸਦਾ ਖੁਆਰੀ। ਲਕਸ਼ਮੀ ਜੀ ਕੋ ਮਨਾ ਲਿਆ, ਫਿਰ ਜਾਂ ਪੰਜਵਟੀ ਕੇ ਵਿੱਚ ਮੈਂ ਚਲੇ ਗਿਆ। ਫਿਰ ਸੰਤਾਂ ਮਹਾਤਮਾ ਰਿਸ਼ੀਆਂ ਨੇ ਸਹੀ ਰਾਮ ਚੰਦਰ ਪਰ ਸ਼ੰਕਾ ਕੀਤੀ, ਮਹਾਰਾਜ ਇਹ ਸਾਰੀ ਸ਼ੰਕਾ ਹੈ, ਜਿਸ ਵੇਲੇ ਤੁਹਾਨੂੰ ਹੁਕਮ ਹੋਇਆ ਕਿ ਤੁਹਾਨੂੰ ਰਾਜ ਮਿਲ ਜਾਣਾ ਤਾਂ ਖੁਸ਼ੀਆਂ ਤੇ ਖੁਸ਼ੀਆਂ, ਵਧਾਈਆਂ ਤੇ ਵਧਾਈਆਂ, ਤੁਹਾਨੂੰ ਵੀ ਖੁਸ਼ੀ ਹੋਈ ਅਖੇ ਨਹੀਂ? ਜਿਸ ਵੇਲੇ ਬਨਵਾਸ ਹੋਇਆ ਕੋਈ ਗਮੀ ਹੋਏ ਨਹੀਂ? ਦੋਨੋਂ ਝੂਠੇ ਹੈ। ਸੱਚਾ ਤਾਂ ਇੱਕ ਪਰਮਾਤਮਾ ਹੈ, ਪਰਮਾਤਮਾ ਤੇ ਬਿਨਾਂ ਕੋਈ ਵਸਤੂ ਸੱਚੀ ਨਹੀਂ ਹੈਗੀ ਹੈ। ਪਰਮਾਤਮਾ ਬਿਨਾਂ ਸਾਰੇ ਸੰਸਾਰ ਨੂੰ ਹਿਰਦੇ ਚੋਂ ਕੱਢੂਗੇ ਤਾਂ ਹੀ ਪਰਮਾਤਮਾ ਮਿਲੇਗਾ। ਇੱਕ ਮਿਆਨ ਚ ਦੋ ਤੇ ਬਾਰਾਂ ਨਹੀਂ ਪੈ ਸਕਦੀਆਂ। ਬਾਕੀ ਸੁੱਖੀ ਤੇਲ ਨੂੰ ਕੋਈ ਡਬਰਮਾ ਕਰ ਦਿੱਤੀ ਹੋਵੇ, ਦੁਨੀਆਂ ਵਾਲੀ ਬਿਰਤੀ ਨਹੀਂ ਰਹਿੰਦੀ। ਦੁਨੀਆਂ ਵਾਲੀ ਬਿਰਤੀ ਹੋਵੇ ਤਾਂ ਪਰਮਾਤਮਾ ਦੇ ਪਾਸੇ ਬਿਰਤੀ ਨਹੀਂ ਰਹਿੰਦੀ ਹੈਗੀ, ਇੱਕੋ ਪਾਸਾ ਰਹਿੰਦਾ ਹੈਗਾ। ਬਾਤੀ ਸੂਖੀ ਤੇਲ ਨੂੰ ਕੁੱਟਾ ਮੰਡਲ ਵਜੇ, ਨੱਟਤਾ ਸੂਤਾ ਬੁਝ ਗਿਆ, ਗੰਨਾ ਨਿਕਸੋ ਧੂਆਂ ਰੱਬ ਰਿਹਾ, ਇਹ ਕੇਵਲ ਨੇ ਦੂਆ ਟੂਟੀ ਤੰਤਰ ਵਜੇ ਰਵਾ, ਭੂਲ ਵਗਾਰੇ ਆਪਣਾ ਕਾਜ, ਕਥਨੀ ਬਦਲੀ ਕਹਿਣ ਕਾਰਨ ਸਮਝ ਪਰੀ ਤੂੰ ਬਿਸਰਵ ਗਾਉਣ, ਕਹਿਤ ਕਬੀਰ ਪੰਚ ਜੋ ਚੂਰੇ। ਜੇ ਤੁਸੀਂ ਸ਼ਾਂਤ ਚਿੱਤ ਰੱਖਣਾ ਤਾਂ ਕਾਮ ਕਰੋ ਲੋ ਨੂੰ ਕਾਜ ਨੂੰ ਛੱਡ ਦਿਓ, ਹੋਰ ਦੁਨੀਆਂ ਚ ਸ਼ਾਂਤੀ ਨਹੀਂ, ਛੱਡਣ ਵੀ ਸ਼ਾਂਤੀ ਮਿਲੇਗੀ। ਕਾਮ ਕ੍ਰੋਧ ਹੰਕਾਰ ਲੋ ਵਟ ਮੋਹ ਨਾ ਮਨ ਸੋ ਜਾਓ, ਤਬ ਵੀ ਆਤਮ ਤੱਤ ਕੋ ਦਰਸ ਪਰਮ ਪੁਰ ਕੋ ਭਾਵ ਦਸਮਾ ਰੱਖਿਆ ਹੈ। ਜੇ ਕਾਮ ਨਾ ਵਿਸਰੋ, ਕ੍ਰੋਧ ਨਾ ਵਿਸਰੋ, ਲੋਭ ਨਾ ਵਿਸਰੇਗਾ, ਪਰਮ ਦਾ ਮੁਕਤ ਨੇ ਛੋਟੀ ਜਿਸ ਪਰ ਪਈ ਸੋ ਸੇਵਾ। ਸੋ ਸ੍ਰੀ ਗੁਰੂ ਨਾਨਕ ਦੇਵ ਗੋਰਖ ਤੇ ਸਿੱਧਾ ਨੂੰ ਦੱਸਦੇ ਹੋ, ਕਹਿੰਦੇ ਮਾਤਾ ਕਿਵ ਸਚਿਆਰਾ ਹੋਈਏ, ਅਸੀਂ ਪਰਮਾਤਮਾ ਦੀ ਦੁਰਗਾਹ ਵਿੱਚ ਕਿੱਦਾਂ ਸੱਚੇ ਹੋਈਏ? ਇਹ ਸੰਸਾਰ ਮਗਰੋਂ ਲੱਥੇ, ਇਹ ਜਨਤਾ ਮਮਤਾ ਛੱਡੋ, ਪਰਮਾਤਮਾ ਚ ਮੋਹ ਪਾਓ, ਜੀ ਕਿੱਦਾਂ ਮਗਰੋਂ ਲੱਥੇ, ਕਿਵੇਂ ਕੂਦਮ ਟੁੱਟੇ ਪਾ। ਮਾਤਾ ਕਹਿੰਦੇ ਹੁਕਮ ਜਾਈ ਚੱਲ ਰਿਹਾ, ਨਾਨਕ ਲਿਖਿਆ ਨਾ, ਜੋ ਕੁਛ ਕਰਦਾ ਸਭ ਕਹਿ ਰਿਹਾ, ਪਰਮਾਤਮਾ ਦਾ ਭਾਣਾ ਮੰਨੋ, ਪਰਮਾਤਮਾ ਦਾ ਹੁਕਮ ਮੰਨੋ। ਇਹ ਤਾਂ ਕੋਈ ਕਲਕੱਤੇ ਦੇ ਵਿੱਚ ਮੈਂ ਦੇਵਾ ਭਗਤ ਰਹਿੰਦਾ ਹੈ, ਬੜਾ ਭਗਤ ਹੈ, ਕਬੀਰ ਨਾਮ ਤੇ ਮੰਗੋ, ਪਹਿਲਾਂ ਲੋ ਮੰਗੋ, ਬੜਾ ਭਗਤ ਹੈਗਾ ਤੇ ਉਸਨੇ ਬ੍ਰਹਮਾ ਵਿੱਚ ਜਿਹੜਾ ਮਿੱਟੀ ਦਾ ਤੇਲ ਖੂਹਾਂ ਵਿੱਚੋਂ ਨਿਕਲਦਾ, ਉੱਥੋਂ ਲੈ ਆਉਂਦਾ, ਵੇਚਦਾ, ਪੰਜਾਹ ਪੰਜਾਹ ਹਜ਼ਾਰ ਪੀਪੇ ਲੈ ਆਉਂਦਾ, ਉੱਥੇ ਸਸਤਾ ਹੈਗਾ। ਉੱਥੇ ਕਲਕੱਤੇ ਦੇ ਵਿੱਚ ਮੈਂ ਆਪਣੀ ਪਾਜੋ, ਤੇ ਨਾਲੇ ਰੂਹੀ ਦਾ ਕਾਰਖਾਨਾ ਲਾਇਆ, ਵਿੱਚ ਰੂਹੀ ਕੁਪਾ ਕੁਪਾ ਹੁੰਦੀ, ਵਿੱਚ ਰੂਹੀ, ਵਿੱਚ ਕਤੋਂ ਹੁੰਦਾ, ਵਿੱਚ ਬਸਤਰ ਬਣਦੇ ਆ। ਉਹ ਦੇਵਾ ਹੈਗਾ, ਉਹਦੀ ਇਸਤਰੀ ਹੈਗੀ ਹੈ, ਉਹਦੇ ਦੋ ਬਾਲ ਹੈਗੇ ਆ, ਇੱਕ ਉਹਦਾ ਭਾਈ ਹੈ, ਉਹਦਾ ਵੀ ਪਰਿਵਾਰ ਹੈਗਾ, ਇੱਕ ਉਹਦੀ ਭੈਣ, ਉਹਦਾ ਵੀ ਪਰਿਵਾਰ ਹੈਗਾ, ਸਾਂਝਾ ਕੰਮ ਕਰਦੇ ਆ। ਉਹ ਦੇਵਾ ਤਾਂ ਇਹੋ ਹੀ ਉਪਦੇਸ਼ ਕਰਦਾ ਉਹਨਾਂ ਨੂੰ, ਹੁਕਮ ਜਾ ਚੱਲਣਾ ਨਾਨਕ ਲਿਖਿਆ ਨਾਲ, ਗਮੀ ਵਿੱਚ ਖੁਸ਼ੀ ਮਨਾਓ, ਤੁਸੀਂ ਮੁਕਤ ਹੋ ਜਾਓਗੇ। ਆਏ ਕੋ ਹਲਕ ਨਹੀਂ, ਗਾਏ ਕੋ ਸ਼ੋਕ ਨਹੀਂ, ਕੈਸੇ ਨਿਰਦੁੰਦ ਪੈ, ਸਮਝਣੇ ਕੀ ਬਾਤ ਹੈ, ਦੇ ਗਏ ਨੇਰੇ ਨਹੀਂ, ਲਕਸ਼ਮੀ ਕੋ ਹੇਰੇ ਨਹੀਂ, ਮਨ ਕਹੂੰ ਫੇਰੇ ਨਹੀਂ, ਪਾਨ ਸੰਗਾਤ ਹੈ, ਲੋਕਨ ਕੀ ਰੀਤ ਨਹੀਂ, ਕਹੂੰ ਸੋ ਪ੍ਰੀਤ ਨਹੀਂ, ਹਾਰ ਨਹੀਂ ਜੀਤ ਨਹੀਂ, ਜਨਮ ਰਹਿਣਾ ਜਾਤ ਹੈ, ਐਸੇ ਜਬ ਗਿਆਨ ਹੋਵੇ ਤਵੇ ਨਾਲ ਮੋਖ ਹੋਵੇ, ਬ੍ਰਹਮ ਕੇ ਸਮਾਨ ਹੋ, ਬ੍ਰਹਮ ਸਮਾਤ ਹੈ, ਤੁਸੀਂ ਪਰਮੇਸ਼ਰ ਨਾਲ ਮਿਲ ਜਾਓਗੇ। 84 ਲੱਖ ਜੰਮੋ ਮਰੋ, ਜੰਮੋ ਮਰੋ, ਜਾ ਕੇ ਧਰਮਰਾਜ ਨੂੰ ਸਾਹ ਦਿਓ, 84 ਲੱਖ ਜਿੰਨਾ ਘੁੰਮੋ ਇੱਥੋਂ ਨਿਕਲ ਜਾਓਗੇ। ਕਹੋ ਨਾਨਕ ਤੱਤ ਵਿਚਾਰਾ, ਬਿਨਾਂ ਭਜਨ ਨਹੀਂ ਛੁਟਕਾਰਾ। ਉਹ ਦੇਵਾ ਇਹੋ ਉਪਦੇਸ਼ ਕਰਦਾ ਤਾਂ ਸਾਰਿਆਂ ਪਰਿਵਾਰਾਂ ਨੂੰ, ਤੇ ਸੰਤਾਂ ਮਹਾਤਮਾ ਦਾ ਬੜਾ ਪ੍ਰੇਮੀ ਥਾ। ਜਿੱਥੇ ਕੋਈ ਸੰਤ ਮਹਾਤਮਾ ਆਵੇ ਮਹਾਰਾਜ ਦੇ ਪਾਸੇ ਦੇ ਸ਼ੰਕਰ ਉੱਤਰ ਕਰਨੇ, ਤੇ ਆਸਨਸੋਲ ਉੱਥੋਂ ਕੁਛ ਦੂਰ ਫੈਸਲੇ ਤੇ ਉੱਥੇ ਬੜੇ ਸੰਤ ਮਹਾਤਮਾ, ਜਦੋਂ ਅੰਬਰ ਸਾਹਿਬ ਤੁਸੀਂ ਕਦੇ ਦੀਪ ਮਾਲਾ ਨੂੰ ਵੇਖੀ, ਸਾਰੀ ਦੁਨੀਆਂ ਦੇ ਸੰਤ ਜਾਂਦੇ, ਇੱਥੋਂ ਵੀ ਜਾਂਦੇ ਗਏ ਅਮਰੀਕਾ, ਬੜੇ ਸੰਤ ਆਉਂਦੇ, ਵਿਧਾਨ ਸੰਮੇਲਨ ਦਾ 15 ਦਾ ਪਰਮੇਸ਼ਰ ਦੇ ਪਰਮੇਸ਼ਰ ਜਪ ਹੁੰਦਾ ਹੈਗਾ, ਇਹਦੇ ਹਰਿਦੁਆਰ ਕੁੰਭ ਲੱਗਦਾ, ਸਾਰੀ ਦੁਨੀਆਂ ਦੇ ਸੰਤ ਆਉਂਦੇ ਆ, ਸਾਰੇ ਕਥਾ ਵਾਰਤਾ ਪਰਮੇਸ਼ਰ, ਸਾਨੂੰ ਫਾਇਦਾ ਤਾਂ ਇਸੇ ਗੱਲ ਦਾ, ਬਾਕੀ ਕਹਿਣ ਸਾਨੂੰ ਕੰਮਾਂ ਦਾ ਕੀ ਫਾਇਦਾ ਲੈਸ। ਜਦ ਮਹਾਰਾਜ ਕਹਿੰਦੇ

ਕਾਰ ਚੱਕ ਕਿਰੇ ਨਕਾਮ ਇੱਕ ਸੁਹਰ ਕੇ ਨਾਮ ਲੱਗੇ ਲਗੇ ਕੋਏ ਸਗਲ ਪਰਮ ਡਾਲ ਦੇ ਗੋਬਿੰਦ ਕੋ ਨਾਮ ਲੈ ਅੰਤਵਾਰ ਸੰਗ ਤੇਰੇ ਇਹੋ ਇੱਕ ਜਾਤ ਹੈ ਜੈ ਮਾਤ ਪਿਤਾ ਸਤ ਬੀਤ ਨਾ ਭਾਈ ਮਨ ਹੁਆ ਨਾਮ ਤੇਰੇ ਸੰਗ ਸਾਈ ਮਹਾਰਾ ਸਾਨੂੰ ਆਖਦੇ ਤੂੰ ਝੂਠ ਰੱਖਦੇ ਹੈ ਆਪ ਵੀ ਮਹਾਰਾ ਨਾਮ ਕੁਮਾਰੀ ਨਾਮ ਕਰ ਚਲੀ ਰਹੇ ਜੀਵਨ ਦੇ ਸਿਰੇ ਮਿਲ ਜਾਓ ਆਪ ਵੀ ਸੁਆਸ ਨਾਮ ਜਪਦੇ ਆਪ ਵੀ ਸਮਾਧੀ ਇਹਨਾਂ ਦੇ ਅਗਲੇ ਨੂੰ ਵੀ ਕਹਿੰਦੇ ਸੰਬੰਧ ਸੰਸਾਰ ਚੋਂ ਨਿਕਲਣ ਦਾ ਕੋਈ ਤਰੀਕਾ ਹੀ ਨਹੀਂ ਹੈਗਾ ਕੋ ਨਾਨਕੇ ਤੱਤ ਵਿਚਾਰਾ ਬਿਨਾਂ ਭਜਨ ਨਹੀਂ ਸਤਿਕਾਰ ਇੱਕੋ ਇੱਕ ਤਰੀਕਾ ਹੈਗਾ ਰਿਤੇ ਗਿਆਨ ਮੁਕਤੀ ਜਿਦਾਂ ਨੇਰੇ ਦੇ ਨਿਮਿਰਤੀ ਦਾ ਉਪਾਅ ਕੇਵਲ ਲੋਹ ਇਹ ਜਿਹੜਾ ਸੰਸਾਰ ਅੰਧਕਾਰ ਹੈ ਜੇ ਭੁੱਲਾ ਫਿਰਦਾ ਦੁਖੀ ਸੁਖੀ ਹੁੰਦਾ ਇਹਦੀ ਨਿਮਿਰਤੀ ਦਾ ਉਪਾਅ ਬਿਨਾਂ ਨਾਮ ਤੇ ਬਿਨਾਂ ਗਿਆਨ ਤੇ ਹੋਰ ਕੋਈ ਨਹੀਂ ਹੈਗਾ ਤੇ ਉਹ ਆਸਨਸੋਲ ਚਲਾ ਗਿਆ ਉਹ ਸੰਤ ਮਹਾਤਮਾ ਵਗਿਆ ਇਹ ਕਥਾ ਵਾਰਤਾ ਸੰਤਾ ਮਹਾਤਮਾ ਨੂੰ ਭਗਤਾਂ ਨੂੰ ਸਭ ਤੋਂ ਪਿਆਰਾ ਪਰਮਾਤਮਾ ਨੂੰ ਨਾਮ ਹੁੰਦਾ ਪਰਮਾਤਮਾ ਨੂੰ ਛੋੜੇਗੇ ਸਾਰੇ ਸੰਸਾਰ ਕੋ ਛੱਡ ਜਾਏਗੇ ਕਬੀਰ ਰਾਮ ਨਾ ਛੋੜੀਏ ਤਨ ਤਨ ਜਾਏ ਤੋ ਜਾਓ ਤਨ ਤਨ ਚਲੇ ਜਾਵੇ ਰਾਮ ਨਾ ਛੋੜੀਏ ਕਬੀਰ ਰਾਮ ਨਾ ਛੋੜੀਏ ਤਨ ਤਨ ਜਾਏ ਤੋ ਜਾਓ ਚਰਨ ਕਮਲਨ ਬੇਦਿਆ ਰਾਮ ਨਾਮ ਸਮਾ ਫਰੀਦਾ ਬਲਹਾਰੀ ਤਿੰਨੋ ਪੈਂਖੀਆਂ ਜਿਨ੍ਹਾਂ ਜਿਹਨਾਂ ਜੰਗਲ ਵਾਸ ਕੱਕੜ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ ਪਲਾਹ ਕਹਿੰਦਾ ਪਿਤਾ ਤੈਨੂੰ ਛੱਡ ਦਊਂਗਾ ਤਿੰਨਾਂ ਲੋਕਾਂ ਦਾ ਰਾਜ ਜਿਹੜਾ ਤੂੰ ਮੈਨੂੰ ਦਿੰਦਾ ਵੀ ਨਾਮ ਨੂੰ ਛੱਡ ਦੇ ਮੈਂ ਤੈਨੂੰ ਦੇ ਦੇਵਾਂਗਾ ਰਾਜ ਵੀ ਛੱਡਿਆ ਤੈਨੂੰ ਵੀ ਛੱਡਿਆ ਮਾਤਾ ਨੂੰ ਵੀ ਪਾਈਆਂ ਨੂੰ ਵੀ ਛੱਡਿਆ ਸਭ ਕੁਛ ਛੱਡਾਂਗਾ ਸਰੀਰ ਵੀ ਛੱਡਾਂਗਾ ਨਹੀਂ ਛੋੜੂੰਗੇ ਬਾਬਾ ਰਾਮ ਨਾਮ ਬਿਨਾਂ ਪਰਮਾਤਮਾ ਤੇ ਹਮਾਰੀ ਕਲਿਆਣ ਕੈਸੇ ਹੋ ਸਕਦੀ ਹੋਰ ਕੋਈ ਤਰੀਕਾ ਸੰਸਾਰ ਕੇ ਵਿੱਚ ਮੈਂ ਹੈਗਾ ਲੱਖਾਂ ਯੁੱਗ ਬੀਤ ਗਏ ਦੁਨੀਆਂ ਜੰਮਦੀ ਮਰਦੀ ਹੈ ਪਰ ਨਾਮ ਬਿਨਾਂ ਕਿਸੇ ਨੇ ਮੁਕਤੀ ਪਾਈ ਕਹਿਤ ਕਬੀਰ ਸੁਣੂ ਦੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਏ ਕਹਿਤ ਕਬੀਰ ਸੁਣੋ ਉਹਨਾਂ ਦਾ ਭਾਈ ਰਾਮ ਨਾਮ ਬਿਨ ਕਿੰਗਤ ਪਾਈ ਉਹ ਅਸਲ ਕੇ ਵਿੱਚ ਮੈਂ ਸੰਤਾਂ ਮਹਾਤਮਾ ਦੀ ਮੰਡਲੀ ਆਈ ਉਹ ਦੇਵਲ ਤੇ ਉਹਨਾਂ ਨੇ ਕਥਾ ਵਾਰਤਾ ਸੁਣਦਾ ਰਿਹਾ ਪੰਜ ਸਾਲ ਦਿਨ ਘਰ ਗਿਆ ਹੀ ਨਾ ਆਪਣੇ ਕਲਕੱਤੇ ਕੇ ਵਿੱਚ ਮੈਂ ਮਗਰੋਂ ਪਤਾ ਨੀ ਕੀ ਭਾਣਾ ਵਰਤਿਆ ਕਲਕੱਤੇ ਕੇ ਵਿੱਚ ਮੈਂ ਪਤਾ ਨੀ ਬਿਜਲੀ ਨਾ ਅੱਗ ਲੱਗ ਗਈ ਕਈ ਵਾਰ ਚੂਹਾ ਬੱਤੀ ਲੈ ਜਾਂਦਾ ਅੱਗ ਲੱਗ ਜਾਂਦੀ ਹੈ ਕਈ ਵਾਰ ਕੋਈ ਅੱਗ ਬਾਲਦਾ ਤਾਂ ਲੱਗ ਜਾਂਦੀ ਹੈਗੀ ਤੇ ਰੂਈ ਦਾ ਕਾਰਖਾਨਾ ਸੀਗਾ ਕਪਾਸ ਦਾ ਬਸਤਰਾਂ ਦਾ ਮਿੱਟੀ ਦੇ ਤੇਲ ਦੇ ਪੀਪੇ ਸੇ ਰਾਤ ਅੱਧੀ ਸੀ ਹਨੇਰੀ ਵਗਦੀ ਸੀ ਵਰਖਾ ਹੁੰਦੀ ਸੀ ਅੱਗ ਕਿੱਦਾਂ ਬੁਝੇ ਸਵੇਰ ਤੇ ਪਹਿਲਾਂ ਦੇਵੇ ਦਾ ਸਾਰਾ ਪਰਿਵਾਰ ਉਹਦੇ ਭਾਈ ਦਾ ਵੀ ਪਰਿਵਾਰ ਉਹਦੀ ਭੈਣ ਦਾ ਵੀ ਪਰਿਵਾਰ ਭੈਣ ਵੀ ਪਾਏ ਵੀ ਸਾਰਾ ਪਰਿਵਾਰ ਸਭ ਕੁਛ ਸਵੇਰ ਤੇ ਪਹਿਲਾਂ ਸੌ ਹੋ ਗਿਆ ਸਾਰੇ ਲੋਕ ਇਕੱਠੇ ਹੋਏ ਕੋਈ ਬਚਿਆ ਵੀ ਇੱਕ ਨੌਕਰ ਬਾਹਰ ਸੁੱਤਾ ਰਿਹਾ ਕਹਿੰਦੇ ਮੈਂ ਬਾਹਰ ਸੁੱਤਾ ਸਭ ਵੱਲ ਨੱਠ ਗਿਆ ਉਹ ਕੋਈ ਬਚਿਆ ਦੇਵਾ ਹੈ ਅਸੰਸੋਲ ਗਿਆ ਸੰਤਾ ਮਹਾਤਮਾ ਦੀ ਸੰਕਟ ਉਹ ਤਾਂ ਸੁਣ ਕੇ ਖਬਰ ਮਰ ਜਾਏਗਾ ਉਹ ਤਾਂ ਖਬਰ ਸੁਣੇਗਾ ਤਾਂ ਮਰ ਜਾਏਗਾ ਹੁਣ ਲਿਆਓ ਕੋਈ ਬਹੁਤੀ ਦੁੱਖ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ ਕੋਈ ਖੁਸ਼ੀ ਦੀ ਖਬਰ ਸੁਣੇ ਤਾਂ ਵੀ ਮਰ ਜਾਂਦਾ ਕਿਸੇ ਗਰੀਬ ਦੀ ਲਾਟਰੀ ਨਿਕਲੀ ਇੱਕ ਲੱਖ ਖੁਸ਼ੀ ਵਿੱਚ ਹੀ ਮਰ ਗਿਆ ਬਹੁਤ ਖੁਸ਼ੀ ਹੋਵੇ ਤਾਂ ਵੀ ਬੰਦਾ ਮਰ ਜਾਂਦਾ ਗਮੀ ਹੋਵੇ ਫਿਰ ਵੀ ਮਰ ਜਾਂਦਾ ਹੈ ਸੰਗਤ ਨੇ ਚਿੱਠੀ ਲਿਖੀ ਜਗ ਰਚਨਾ ਸਭ ਝੂਠ ਹੋਇਆ ਜਾਣ ਲਈ ਉਦੋਂ ਮੀਤ ਕਹੋ ਨਾਨਕ ਤੇ ਨਾ ਰਿਹਾ ਜੁੰਬਾ ਲੁਕੀ ਪੀਤ ਜੋਦਨ ਆਵੇ ਸੋਦਨ ਜਾਈ ਕਰਨਾ ਕੂਚ ਰਹਿਣ ਥੰਨਾ ਐਸੋ ਇਹ ਸੰਸਾਰ ਪੇਖ ਨਾ ਰਹਿ ਨਾ ਕਹੋ ਪਈਆ ਰੇ ਰਾਮ ਗਏ ਰਾਵਣ ਗਏ ਜੰਗ ਕੋ ਕਾ ਪ੍ਰਭਾਵ ਕਹੋ ਨਾ ਨਾ ਤੂੰ ਸੁਣ ਸਪਨੇ ਜਮ ਮਗਰੋਂ ਲੈ ਕੇ ਦਿੱਤਾ ਬਾਹਰ ਖਾਣਾ ਲੱਟ ਗਿਆ ਕਲਕੱਤੇ ਗਏ ਜੀ ਕੋਈ ਨੀ ਬਚਿਆ ਉਹ ਨੌਕਰ ਚਿੱਠੀ ਲੈ ਕੇ ਕਿਹਾ ਅਸੰਸੋਲ ਕਿਵੇ ਤੂੰ ਤਾਂ ਸੰਤ ਮਹਾਤਮਾ ਤੂੰ ਚਲੇ ਗਏ ਸੀ ਉਹ ਦੇਵਾ ਖੁਸ਼ੀ ਤੇ ਬੈਠਾ ਤਾਂ ਉਹਨੂੰ ਨੀਂਦ ਆ ਗਿਆ ਕਿਉਂ ਸੇਵਾ ਕਰਦਾ ਰਿਹਾ ਕਥਾ ਵਾਰਤਾ ਸੁਣਦੀ ਰਹੀ ਰਾਤ ਨੂੰ ਵੀ ਨਾ ਸੁੱਤਾ ਤੇ ਉਦੋਂ ਨੂੰ ਵਕਤ ਮਿਲ ਗਿਆ ਕੁਰਸੀ ਤੇ ਬੈਠਾ ਸੁੱਤਾ ਆਇਆ ਨੌਕਰ ਚਲਾ ਗਿਆ ਚਿੱਠੀ ਲੈ ਕੇ ਨੌਕਰ ਨੇ ਉਹਨੂੰ ਜਗਾਇਆ ਚਿੱਠੀ ਦਿੱਤੀ ਹੁਣ ਪੜ੍ਹ ਲਈ ਕਹਿੰਦਾ ਮੈਨੂੰ ਨੀਂਦ ਆ ਗਿਆ ਤਾਂ ਚਿੱਠੀ ਪੜ੍ਹ ਲਈ ਹੈ ਤੈਨੂੰ ਨੀਂਦ ਆਈ ਕਹਿੰਦਾ ਮੈਂ ਪੜ੍ਹ ਲਈ ਹੈ ਮੈਨੂੰ ਨੀਂਦ ਆਈ ਦੱਸ ਕੀ ਲਿਖਿਆ ਹੈ ਇੰਨਾ ਤੇਰਾ ਨੁਕਸਾਨ ਹੋ ਗਿਆ ਫਿਰ ਤੈਨੂੰ ਨੀਂਦ ਆ ਗਈ ਫਿਰ ਤੈਨੂੰ ਫਿਕਰ ਚਿੰਤਾ ਕੋਈ ਨਹੀਂ ਕਹਿੰਦਾ ਮੈਂ ਚਿੱਠੀ ਪੜ੍ਹ ਲਈ ਹੈ ਨਾ ਕਰ ਮੈਂ ਸੇਵਾ ਸੰਤਾਂ ਮਹਾਤਮਾ ਦੀ ਕਰ ਮੈਨੂੰ ਜੇ ਨੀਂਦ ਆਈ ਸਰ ਦੱਸ ਚਿੱਠੀ ਤੇ ਕੀ ਲਿਖਿਆ ਕਹਿੰਦਾ ਫਿਰ ਦੱਸਾਂ ਤੈਨੂੰ ਅਸੀਂ ਦੱਸ ਅਖੇ ਮੈਂ ਪੰਚਾਲ ਦਿਨ ਸੰਤਾਂ ਮਹਾਤਮਾ ਦੀ ਸੇਵਾ ਕਰਦਾ ਰਿਹਾ ਅੱਜ ਕਥਾ ਵਾਰਤਾ ਸੁਣਦਾ ਰਿਹਾ ਹੁਣ ਸੰਤ ਮਹਾਤਮਾ ਚਲੇ ਗਿਆ ਮੈਂ ਕੁਰਸੀ ਤੇ ਬੈਠਾ ਹੁਣ ਨੀਂਦ ਦੱਸਾਂ ਮੈਨੂੰ ਨੀਂਦ ਆ ਗਈ ਨੀਂਦ ਵਿੱਚ ਮੈਨੂੰ ਸੁਪਨਾ ਆ ਗਿਆ ਮੈਂ ਮਰ ਗਿਆ ਮੈਨੂੰ ਸੁਰਗਾਂ ਦਾ ਰਾਜ ਮਿਲ ਗਿਆ ਤਖ਼ਤ ਮਿਲ ਗਿਆ ਮਾਲਕ ਬਣ ਗਿਆ ਸੁਰਗਾਂ ਵਿੱਚ ਵੇਖੋ ਕਿੰਨਾ ਸੁੱਖ ਹੋਇਆ 288 ਜੋ ਇੰਦਰ ਦੀ ਉਮਰ ਹੁੰਦੀ ਬ੍ਰਹਮਾ ਵਿਸ਼ਨੂੰ ਸ਼ੇਰਪਾ ਜਾ ਸਕਦਾ ਰਿਸ਼ੀ ਮੁਨੀ ਉੱਥੇ ਜਾਂਦੇ ਆ ਮੈਂ ਉੱਥੇ ਤਖ਼ਤ ਤੇ ਬੈਠਾ ਹੈਗਾ ਸੁੱਖ ਲੈ ਰਿਹਾ ਤੇ ਤੂੰ ਮੈਨੂੰ
चिट्ठी ला के कलकत्ते की बुखारती आएगी, तो लिखा आएगा कलकत्ते का सारा परिवार मर गया, मकान भी नहीं रहा, कोई चीज नहीं रही है। हूं तू दस, मैं सुरगंध बिच तख्त बैठा सा, इंद्र दे सिंहासन से बैठा सेगा सुरगंध के बिच, मैं सुपने च उतो तू मैनू जगाड़ता, आ कलकत्ते वाली चिट्ठी देती। हूं मैं कलकत्ते का फिक्र करा तो मैं उस जगह सुरगंध च मैं इंद्र का राजा बनया सा, मैं फिक्र करा, मैं किस चीज का फिक्र करा। अगे तू ही दस, भी सुपना भी सुपना, यह बिरती हो तो पूरे संसार चो निकल सकता, होर कोई उपाय नहीं निकल लगा। जिन्ना चिर ब्रह्मा कर बिरति ना हो, आत्मा कर बिरति ना हो, ब्रह्म दी से ब्रह्म सुनिए एक एक पानी, द्वैता दी निवृत्ति ना हो, जो द्वितीया को मत में तारे पै ता को ये वेद पुकारे, गे ते मोते लगे सो पशु है वेद पंडोरा, वो पशु है बिन पूजे पशु, जेरा परमात्मा नहीं बुझदा। मैं इहदा फिक्र करा कलकत्ते का, मैं सुरगां दे राजे का फिक्र करा, तुसीं दसो जो कट्टे हो गए कहना वो सुपना भी सुपना, क्यों महाराज कहते हुक्म जाने चलना नानक लिखिया नाल। फिर ही असं जन्म मरण ते रहत होवोंगे, फिर ही मुक्त होवोंगे, फिर ही चौरासी च निकलना निकलना निकलांगे। एक होर भी कोई तरीका हैगा रिते ज्ञान अन्न मुक्ति, इस ज्ञान बिना मुक्ति नहीं मिलती हैगी। खूकमा लवाई गज गदवा गुभूता दी गदुआ मसान बास करे हुई करत, गुगू मट बस लगे जुलते दस में तदवत सदीव मोहन साधे ही मरत, बिंद के सजयता है ये की बढ़िया तत बंदरा सदीव पाए नागे ही फरत, अंगना दीन काम करो ज्ञान के भी नशीन कैसे कुतरत है। जब महाराज कहने ज्ञान बिना थोड़ी मुक्ति नहीं होगी, ज्ञान के ब्रह्म जानना नौदाई साल अपने स्वरूप न समझना, यह घर बार मेरा है, पुत्र तिया मेरे, ये शरीर मेरा है, मैं नाल कोई जावेगा नाल कोई आया है, मेरा संसार के बीच में कौन है। यही तो कृष्ण भगवान ने अर्जुन को ज्ञान किया, परमेश्वर बिना अपना कोई संबंध ही नहीं है, बाकी तो सारे मोह नरकों के बीच में ले जाने वाला, कौन को पूत पिता को कौन को कौन खुद की जो ये पुटा में तुझे देखता चले नहीं तेरे नाले साफ तेरे चले नहीं तिस नाले क्यों चित लाइए। सो श्री गुरु नानक देव महाराज गोरख से सिद्धानंद दसदे ने शंका पूछी कि सचारा हो असि जे परमात्मा के दुरावे करजा सची होए, महाराज कहने संसार मगरों लाओ जी के कुगुण टुटे पाल संसार मगरों पिदा लथे, हुक्म दे जाई चलना जिदा वो देवे ने लाया है संसार मगरों। हरख शोक जाके ने बैरी मी समान, कौ नानक सुन रहे मना मुकताए ते जान, अरे बुलबुल तू इस बाग में क्यों दिल को लगा बैठी, ना गुल अपना ना बाग अपना तू क्यों अपना बना बैठी, तेरा इस बागे फानी में बनाना घोंसला झूठा, दो दिन की मुसाफिर तू मौत सिर पड़िया बैठी, हो ही जद बाग से रिख सत्कार हो गया किस्मत मेरा जे दावा झूठा था मैं टो जा जमा, फिर रोना है फिर पिछताएगा। महाराज कहते मूर्खा फिर पिछताएगा, राम सिंह पिछताएगा, पापी जी अलोभ करते है आज काल उठ जाएगा, कुबीर एक जाएगा, इन कब नहीं मार गला, इन किस पासे लाओ ये किस पासे लाइए, कह संगत कर साध की कह हर करूंगा, बेरा बन न सक्यो बंधन की बेला, पर सदा बिछले तब तैन दुला, हथ न लाई कसुंबर जल जैसे टोला, एक ओपी ने पतली सो केरे बोला, दुध हथ नहीं आवे फिर हुए न मिलो, कोई बार बार थानू मनुखा तो मिल जानी आएगी, कोई नदी का दरिया लंघ जाता कोई वापस आ जाता कोई फल टूट जाता कोई फेर लगता है, मानस जन्म बहन नहीं पावे कशु पाव मुक्त का कह रहे मनुखा दे फिर मिली नहीं मुक्ति का उपाव करो, हम बत्ते हर नाम ने बीजा के भूखा कह खाए राज तू खाए राम राज। श्री गुरु नानक देव बाला मृदा नदी के किनारे धोते जाते, हम नदी तिना हिस्सों च हो गए, कहने कहने गुरु नानक देव महाराज कहने मैं कीर्तन कर रहे बता हो गई महाराज क्या बात है, ये नदी पहला कच्ची सी फिर जुदी जुदी हो गई तिन्नी हिस्से हो गई, फिर कद मिलेगी मगरना कहना कदे भी नहीं मनुखा से फिर नहीं मिलनी है। मानस जन्म बहर नहीं पावे कबीर, मानस जन्म दर लाभा हो तेन बारों बार, ज्यो बन फल पाके पहुंचे बहर न ला के डा, पोतियां तो 84 च मिल जाते धन 84 लख जूना च मिल जाता, लेकिन ब्रह्म ज्ञान नहीं मिलता, परमेश्वर का नाम नहीं मिलता, यह मनुखा के बच्चे मिलता, उन्हें बत्ते नाम ने भेजा के भूखा क्या कह रहा है। इस करके श्री गुरु नानक देव गोरख तुम सिद्धा कहते हुक्म जाए चलना नानक लिखिया ना, एक ही राजा है, राजा है वो राजा परमेश्वर का प्यारा, पाप नहीं करता अपराध नहीं करता, तभी राजा है राजा जनक मंगा, वो वहां शिकार खेलने वास्ते गया, कोई संत महात्मा समाधि च बैठे है, ब्रह्म ज्ञानी तत्व थे आत्मदर्शी, अब दूत है बीतराग है, बीतराग कौन होना दुनिया का मोह खत्म हो गया,
ਇਹ ਦੁਨੀਆਂ ਦਾ ਮੋਹ ਖਤਮ ਕਰਦਾ ਹੈਗਾ। ਇਹ ਨਰਕਾਂ ਚ ਲਿਆਉਣ ਵਾਲਾ ਸਾਰਾ ਹੀ ਮੋਹ ਪਰਮੇਸ਼ਰ ਨਾਲ ਪਾਉਣਾ ਹੈਗਾ, ਉਹ ਹੀ ਸਭ ਕੁਝ ਆਪਣਾ ਹੈਗਾ। ਉਹਨੇ ਬੀਤ ਰਹਾ, ਦੁਨੀਆਂ ਦਾ ਮੋਹ ਖਤਮ ਹੋ ਗਿਆ। ਅਬ ਦੂਤ ਕੋਈ ਚੀਜ਼ ਆਪਣੇ ਪਰ ਰੱਖਣੀ ਨੀ, ਜਿਹੜਾ ਫੇਕ ਦੋਵੇ। ਉਹ ਸੰਤ ਮਹਾਤਮਾ ਨੂੰ ਰਾਜਾ ਘੋੜਾ ਬੰਨ ਕੇ ਮੱਥਾ ਟੇਕਿਆ ਗਿਆ। ਸੰਤਾਂ ਮਹਾਤਮਾ ਨੂੰ ਪਰਮੇਸ਼ਰ ਦੇ ਬਚਨ ਸੁਣਾਉਣੇ, ਮਹਾਰਾਜ ਦੇ ਬਚਨ ਸੁਣਾਉਣੇ। ਜਿਹੜੇ ਦਰਬਾਰ ਸਾਹਿਬ ਦੁਨੀਆਂ ਦੀਆਂ ਗੱਲਾਂ ਹੈ ਹੀ ਨਹੀਂ, ਮਹਾਰਾਜ ਨੇ ਕੋਈ ਦੁਨੀਆਂ ਦੀ ਗੱਲ ਲਿਖੀ ਹੀ ਨਹੀਂ ਹੈਗੀ। ਪਰਮੇਸ਼ਰ ਹੀ ਪਰਮੇਸ਼ਰ, ਪਰਮੇਸ਼ਰ ਹੀ ਪਰਮੇਸ਼ਰ ਹੈਗਾ। ਸੰਤਾਂ ਮਹਾਤਮਾ ਨੇ ਰਾਜੇ ਨੂੰ ਪਰਮੇਸ਼ਰ ਦੇ ਬਚਨ ਸੁਣਾਏ ਤੇ ਕਹਿੰਦਾ, ਮਹਾਰਾਜ ਮੇਰੇ ਗ੍ਰਹਿ ਦੇ ਵਿੱਚ ਮੈਨੂੰ ਦਰਸ਼ਨ ਦਿਓ। ਮਿੰਤਾਂ ਕਰੇ, ਜਗਿਆਸੂ ਬਣ ਗਿਆ, ਰੋਣ ਲੱਗ ਗਿਆ, ਜ਼ਰੂਰ ਲੈ ਜਾਣਾ। ਸੰਤਾਂ ਮਹਾਤਮਾ ਪ੍ਰੇਮ ਦੇ ਭੁੱਖੇ, ਕਹਿੰਦੇ ਰਾਜਾ ਕੱਲ ਨੂੰ ਆਏਗੇ। ਦੂਸਰੇ ਦਿਨ ਸੰਤ ਮਹਾਤਮਾ ਰਾਜੇ ਦੇ ਪਾਸ ਗਏ। ਰਾਜੇ ਨੇ ਬੜਾ ਸਤਿਕਾਰ ਕਰਿਆ। ਰਾਜੇ ਨੇ ਆਪਣੇ ਘੋੜੇ ਵਿਖਾਏ, ਹਾਥੀ ਵਿਖਾਏ, ਖਜ਼ਾਨੇ ਵਿਖਾਏ, ਮੰਦਰ ਵਿਖਾਏ। ਰਾਜੇ ਦਾ ਚੇਤ ਉਪਰਾਮ ਰਿਹਾ, ਉਦਾਸ ਹੀ ਨਹੀਂ ਰਿਹਾ। ਤੇ ਫਿਰ ਰਾਜਾ ਕਹਿੰਦਾ, ਮਹਾਰਾਜ ਭੋਜਨ ਦਾ ਮੌਕਾ, ਭੋਜਨ ਸਿੱਖੋ, ਬੈਠ ਗਏ। ਸੰਤਾਂ ਮਹਾਤਮਾ ਵਾਸਤੇ ਭੋਜਨ ਆ ਗਿਆ, ਬਾਜਰੇ ਦੀ ਜਾਂ ਦੋ ਰੋਟੀ, ਉੱਪਰ ਲਾਲ ਮਿਰਚ, ਬਾਥੂ ਦਾ ਸਾਗ, ਲੱਸੀ ਦਾ ਛੰਨਾ ਆ ਗਿਆ। ਸੰਤ ਮਹਾਤਮਾ ਹੈਰਾਨ ਪਰੇਸ਼ਾਨ ਹੋ ਗਿਆ, ਇਹ ਰਾਜਾ ਹੈ, ਮੈਨੂੰ ਪ੍ਰੇਮ ਨਾਲ ਲਿਆਇਆ ਹੈ, ਮੇਰੇ ਵਾਸਤੇ ਬਾਜਰੇ ਦੀਆਂ ਰੋਟੀਆਂ, ਬਾਥੂ ਦਾ ਸਾਗ, ਵਿੱਚ ਲੂਣ ਵੀ ਨਹੀਂ ਪਾਇਆ, ਲੱਸੀ ਦਾ ਛੰਨਾ, ਮਿਰਚਾਂ ਹੈ। ਅੱਛਾ ਫਿਰ ਗੱਲ ਕਰਾਂਗੇ। ਸੰਤ ਮਹਾਤਮਾ ਨੇ ਭੋਜਨ ਛਕ ਲਿਆ। ਫਿਰ ਰਾਜੇ ਵਾਸਤੇ ਭੋਜਨ ਆ, ਉਹਦੇ ਵਾਸਤੇ ਵੀ ਹੋਏ, ਬਾਜਰੇ ਦੀ ਰੋਟੀ ਆਏ, ਬਾਥੂ ਦਾ ਸਾਗ ਆਇਆ, ਲੱਸੀ ਦਾ ਛੰਨਾ, ਰਾਣੀ ਵਾਸਤੇ ਵੀ ਇਹੋ ਹੀ ਆਇਆ, ਇਹੋ ਹੀ ਭੋਜਨ। ਸੰਤਾਂ ਮਹਾਤਮਾ ਨੇ ਕਿਹਾ, ਇੱਦਾਂ ਦਾ ਭੋਜਨ ਇਹ ਰਾਜਾ ਖਾਂਦਾ, ਰਾਣੀ ਖਾਣੀ, ਬਾਤ ਕਿਆ ਹੈ, ਬਾਤ ਕਿਆ ਹੈ? ਜਾਣੇ ਦਾ ਮੌਕਾ ਹੋ ਗਿਆ, ਹੋਰ ਸੇਵਾ ਦੱਸੋ। ਮੈਂ ਸੇਵਾ ਇਹੋ ਹੀ ਹੈ, ਇਹ ਭੋਜਨ ਤੁਸੀਂ ਇੱਦਾਂ ਦਾ ਛਕ ਰਹੇ? ਉਹ ਕਹਿੰਦਾ, ਤੁਸੀਂ ਸੰਤ ਹੋ ਕੇ ਮੁਕਤ ਹੋਣਾ, ਮੈਂ ਗ੍ਰਿਸਤਰੀ ਚ ਮੁਕਤ ਹੋਣਾ ਹੈ। ਮੁਕਤੀ ਹਰ ਜਗ੍ਹਾ ਮਿਲ ਜਾਂਦੀ। ਤੁਸੀਂ ਤਾਂ ਸੰਤ ਹੋ ਕੇ ਜੰਗਲ ਕੇ ਵਿੱਚ ਮੈਂ ਮੁਕਤ ਹੋਣਾ, ਮੈਂ ਗ੍ਰਿਸਤਰੀ ਵਿੱਚ ਮੁਕਾਉਣਾ, ਮੈਨੂੰ ਪ੍ਰਜਾ ਦਾ ਪੈਦਾ ਪੈਸਾ ਖਾਣਾ, ਲਹੂ ਵਰਗਾਊ ਦਾ, ਉਹ ਪ੍ਰਜਾ ਪਿਲਵਾਈ ਦਾ, ਮੈਂ ਦਸਮਾਂ ਦੀ ਕਿਰਤ ਕਰਦਾ ਹੈਗਾ। ਅੱਠੋ ਅੱਠਵੇ ਕੇ ਜ਼ਮੀਨ ਹੈ, ਮੈਂ ਹਲਵਾਣਾ, ਮੇਰੀ ਇਸਤਰੀ ਪਤਾ ਲੈ ਕੇ ਆਉਂਦੀ। ਜਿੰਨਾ ਪਰਜਾ ਦਾ ਪੈਸਾ ਹੋਵੇ ਉਹ ਸਾਰਾ ਪਰਜਾ ਤੇ ਲਾਉਣਾ, ਮੈਂ ਨਹੀਂ ਲੈਂਦਾ ਹੈਗਾ, ਮੈਨੂੰ ਲਹੂਗਾ ਰਾਜੇ ਪਰਜਾ ਦਾ ਧਾਨ ਲੈਣਾ, ਉਹ ਪਰਜਾ ਤੇ ਲਾਉਣਾ ਹੈਗਾ। ਤੇ ਮੈਂ ਬਿਲਕੁਲ ਕੋਈ ਪਾਪ ਪਦਾ ਦੀ ਕਮਾਈ ਨਹੀਂ ਖਾਂਦਾ ਹੈਗਾ। ਹੱਥ ਪਦਾ ਨਾਨਕਾ ਉਸ ਸੂਰੂ ਸਜਾਏ, ਗੁਰਪੀ ਰਾਮਨ ਤਾਂ ਪਤਾ ਜਾਮਰਦਾਨ ਨਾ ਖਾਏ। ਤੁਸੀਂ ਜੰਗਲ ਵਿੱਚ ਜਾ ਕੇ ਮੁਕਤ ਹੋਣਾ, ਮੈਂ ਗ੍ਰਿਸਤ ਵਿੱਚ ਮੁਕਤ ਹੋਣਾ ਹੈਗਾ। ਐਸੇ ਸਾਲ ਹੈ, ਸਾਲ ਲਵੇ ਦਾ ਹੋ ਗਿਆ ਕਿ ਲਵੇ ਦਾ ਵੀ ਉਹਨਾਂ ਤਾਂ ਹੀ ਲੱਸੀ ਦੇ ਦਿੱਤੀ ਹੈਗੀ ਤੇ ਹੋਰ ਭਾਜੀ ਭੂਜੀ ਕੋਈ ਨੀ, ਅਸੀਂ ਮੁੱਲ ਲੈਂਦੇ। ਤੇ ਇੱਥੇ ਬਾਥੂ ਐਤਕੀ ਬੜਾ ਹੋ ਗਿਆ ਖੇਤਾਂ ਦੇ ਵਿੱਚ, ਅੱਠਵੀਂ ਦੇ ਖੇਤ ਹੈ, ਉਹਦਾ ਅਸੀਂ ਸਾਫ ਕਰਨੇ ਹੈਗੇ। ਮੈਂ ਤਾਂ ਮੇਰੀ ਰਾਣੀ ਆਹ ਬਿਲਕੁਲ ਨੀ ਕਰਦੇ ਆ। ਉਹ ਕਹਿੰਦੇ, ਤੁਸੀਂ ਧੰਨ ਹੋ ਜੇ ਗ੍ਰਿਸਤ ਵਿੱਚ ਮੁਕਤ ਹੋ ਗਿਆ, ਮੈਂ ਛੱਡ ਕੇ ਮੁਕਤ ਹੋਣਾ। ਸ੍ਰੀ ਗੁਰੂ ਨਾਨਕ ਦੇਵ ਕਹਿੰਦੇ, ਇੱਦਾਂ ਰਹੋ, ਹੁਕਮ ਦੇ ਜਾਈ ਚੱਲਣਾ, ਨਾਨਕ ਜੀ ਪਾਪ ਨਹੀਂ ਕਰਨਾ ਹੈਗਾ, ਪਾਪੀ ਕਰਮ ਕਮਾਮ ਦੇ ਕਰਦੇ ਆਏ ਆਏ, ਇਹ ਤੁਹਾਡੀ ਪਹਿਲੀ ਜਮਾਤ ਹੈ, ਪਾਪ ਨਹੀਂ ਕਰਨਾ, ਪਾਪੀ ਕਰਮ ਕਮਾਮ ਦੇ ਕਰਦੇ ਆਏ ਆਏ, ਨਾਨਕ ਜੀ ਉਮਰ ਥਮਦਾ ਤੇ ਉਮਰ ਤੇਰਾ। ਫਿਰ ਦੂਸਰੀ ਉਪਾਸਨਾ ਕਾਂਡ, ਈਸ਼ਰ ਪਰ ਵਿਸ਼ਵਾਸ ਰੱਖਣਾ, ਪਰਮਾਤਮਾ ਉੱਪਰ ਨਿਸ਼ਾ ਕਰਨਾ, ਪਰਮਾਤਮਾ ਨੂੰ ਸਾਥ ਸਾਥ ਸਿਮਰੋ, ਗੋਬਿੰਦ ਮਨ ਅੰਤਰ ਕੇ ਚਿਤਨ। ਤੀਸਰੀ ਹੈਗੀ ਜੀਵ ਬ੍ਰਹਮ ਦੀ ਏਕਤਾ ਦਾ ਗਿਆਨ, ਜੀਵ ਬ੍ਰਹਮ ਏਕਤਾ ਜੋ ਹੀ ਹਾਸਾ ਨੂੰ ਪਾਸੇ ਸੋਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਹੁਕਮ ਜਾਏ ਚੱਲਣ, ਜਿਹੜਾ ਮਹਾਰਾਜ ਦਾ ਹੁਕਮ ਦਰਬਾਰ ਸਾਹਿਬ ਲਿਖਿਆ ਉਹ ਮੰਨਣਾ, ਤਾਂ ਹੋਰ ਅਸੀਂ ਕਿਸੇ ਦਾ ਹੁਕਮ ਮੰਨਣਾ ਹੈਗਾ? ਮਹਾਰਾਜ ਕਹਿੰਦੇ ਪਾਪ ਕਰੋ, ਮਹਾਰਾਜ ਕਹਿੰਦੇ ਝੂਠ ਬੋਲੋ, ਮਹਾਰਾਜ ਕਹਿੰਦੇ ਚੋਰੀ ਕਰੋ, ਮਹਾਰਾਜ ਕਹਿੰਦੇ ਸਾਥ ਸਾਥ ਸਿਮਰ ਮਨ ਅੰਤਰ ਕੇ ਉਤਰੇ ਚੰਦ। ਜੇ ਤਾਂ ਉਹ ਮੁਕਤ ਹੋ ਗਿਆ, ਇੱਥੇ ਤੁਸੀਂ ਕਿਸ ਵਿੱਚ ਮੁਕਤ ਹੋ ਜਾਓ। ਇੱਕ ਪੂੰਗਲ ਭਗਤ ਰਹਿੰਦਾ ਹੈਗਾ, ਉਹਦੀ ਇੱਕ ਖੇਤ ਹੈ ਕੀਰਤਪੁਰ ਸਾਹਿਬ ਤੇ, ਸੱਤ ਮੀਲ ਦਾ ਪਿੰਡ ਹੈ, ਸੱਤਵੇਂ ਮਹਾਰਾਜ ਦੀ ਸੰਗਤ ਕਰਦਾ ਹੈਗਾ। ਤੇ ਬਹੁਤੇ ਗਰੀਬ ਹੈ, ਸੁਦਾਮੇ ਮੰਗੋ, ਭਾਈ ਲਾਲੋ ਮੰਗੋ, ਬਿਲਕੁਲ ਗਰੀਬ ਹੈਗਾ, ਬਹੁਤੇ ਗਰੀਬ ਹੈਗਾ, ਕਦੇ ਰੋਟੀ ਮਿਲਦੀ, ਕਦੇ ਬਾਲ ਬੱਚਾ ਵੀ ਹੈਗੇ, ਇਸਤਰੀ ਵੀ ਹੈਗੀ, ਆਪਣੇ ਬੇਲੀ ਭਗਤ ਮੰਗੋ ਰਹਿੰਦੇ ਹੈਗੇ। ਆਏ ਗਏ ਸੰਤਾਂ ਮਹਾਤਮਾ ਦੀ ਸੇਵਾ ਵੀ ਕਰਦੇ, ਕਿ ਸੰਤ ਆਇਆ, ਉਸ ਨੇ ਸੰਤ ਦੀ ਪੁੰਦਰ ਭਗਤ ਦੀ ਬੜੀ ਸੇਵਾ ਕੀਤੀ, ਉਹ ਬੜਾ ਖੁਸ਼ ਹੋ ਗਿਆ ਸੰਤ। ਉਹਦੇ ਕੋਲ ਪਾਰਾ ਦੀ ਪੱਥਰੀ ਸੀ, ਹੁਣ ਕਹਿੰਦੇ ਮੈਂ ਪਾਰਾ ਦੀ ਪੱਥਰੀ ਨਾਲ ਕੋਈ ਸੋਨਾ ਬਣਾ ਦੇਵਾਂ।
वो कहने लगा भाई तुंगल मेरे पापा की पचरी है, लोहा लिया मैं सोना बना देना। कहना तू सोना बनाने वास्ते संत बने आएगा? पर पचरी परमात्मा का नाम है कि पर पचरी दसवें महाराज ने हीरा गुलाबरी में छुटिया, हीरा तो परमात्मा का नाम है कि ये हीरे है झूठे ये साधे कल्याण करेंगे? कल्याण तो परमात्मा के नाम ने हर सौ हीरा छड़ के करे आन की आस ते दो जाए सच पाखे रविदास कौडी बल्ले लाल गोया माया रूपी कौडी बल्ले परमात्मा पर ला मेरी मत बारी मैं राम बसारे। तो इस वास्ते तेन सोना चाहिए तेन मैं तो चाहिए। अपने खेत विच लै गया भाई पूंगर अपने खेत विच लै गया, खेत के गब्बे जाके कहना कही नाल पुट थले जाएगा पुट्टी गां थले सोने की कान बारह मील निकल जाएगा। कहना लै जा जिन्ना भी लाना। कहना तेरा ही खेत है तेरे खेत विच सोने की कान, तू इना बिपता दुख तकलीफ सहा रहा है, बच्चे तेरे भुखे तू भुखा तेरी स्त्री भुखी है तू कढ क्यों नहीं लेंदा? कहना जिसने दबिया उसका है मेरा नहीं है मैं रखा है, जिदा है उस नहीं रखा है, मैं तो ईश्वर की रजा बच है हुक्म जाए चलना नानक लिखे ना तेरा की है मीठा लागे ना कोई ना चीजा च सुख है तो परमेश्वर खाने पीने में सुख आ गए सुंदर सहज नेक सुख दस भोगन पूरे ग्रह सोन चंदन सुगन लय मोती हीरे मन इच्छे सुख मान दुश ने सुपरा चित ना हो बेटा के तेरी सारी दुनिया की चीजा मिल गई महाराज का नाम ना मिले नरकों में चले जाना है महाराज की बाणी कहती है बाकी चीजा किसी काम नहीं आ गई। बराग हो गया उन्होंने पारच पढ़ दिता है कि उन्होंने सेवक बन गया। कहना मेरा सेवक चल तेन सतवें महाराज के पास ला जवान कीर्त भुल आया महाराज ने दोनों ज्ञान कर दिता। सो श्री गुरु नानक देव महाराज के पास गुरख से सीधा निशंका की सचे आरम हो असि परमात्मा की दरगाह जाके कि सचे हो महाराज की आंदे है कूरों टुटे पाल झूठा संसार मगरना हो। फिर वो शंका करते है कि कूरों टुटे पाल झूठा संसार किता मथुरा मगरों लथे हुक्म जाए चलना ना निकले कहना महाराज का हुक्म मनो जो लिखिया दरबार साहब के विच में वेदां ग्रंथ में जी परमेश्वर का हुक्म है तुसी मनोगे फिर तुसी परमात्मा की दरगाह के विच में सचे हो जाओगे संसार भव जल से पार हो जाओगे थोड़ा जन्म बन कटिया जाएगा जिस वास्ते मनुखा से मिली सफली हो जाएगी थोड़िया खुला का आधार हो जाएगा सब का आधार हो जाएगा। जननी जन तो भग जन कह दाता कह सूर नहीं तो जननी बांझ रहे काहे को वारन जे कुल पूत न ज्ञान बिचारी विधवा कस न पही मतारी। सो श्री गुरु नानक देव महाराज ने गोरख से सिद्धा की शंका

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹਨ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸ ਦਾ ਸਰੀਰ। ਨੰਬਰ ਦੋ, ਇਸ ਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਿਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ, ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ, ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨਸ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ, ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

0: ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ, ਇੱਕ ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ ਹੈ।
1: ਇਹ ਮਨ ਦੇਹੀ ਸੋਧ ਤੋਂ ਗੁਰ ਸ਼ਬਦ ਵਿੱਚ

ਬੜੀ ਕਮਾਲ ਦੀ ਗੱਲ ਆ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਤ ਆਦਿ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਇੱਕ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆਂ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀਏ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿਤ ਨਿਤ ਦੁਖੀਏ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹਾਂ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ। ਪੁਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾਲ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾਲ ਦਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ। ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜਿਊਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸ਼ਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸ਼ਰੀਰ, ਇੱਕ ਪਾਸੇ ਸ਼ਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਧਰਤ ਕਾਇਆ ਸਦਕੇ ਵਿੱਚ ਦੇ ਕਰਤਾ ਵੀ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠਸਠ ਤੀਰਥ ਕਾ ਮੁੱਖ ਟਿੱਕਾ ਤਿਤ ਘੱਟ ਨਾਮ ਨਿਵਾਸ ਉਤਮੱਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ, ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓਗੇ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਛ ਐਸਾ ਹੈ ਜੋ ਬਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾਈ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤਾਂ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਤੇ ਦੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੌਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ ਦੋ, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ,
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਕੀ ਨਿਕਲਦਾ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ, ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਸੜਕ ਹੋਏ ਪਏ ਹੁੰਦੇ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਉਸ ਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ, ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ। ਉਹਦੇ ਨਾਲ ਮਾਈਂਡ ਐਕਟੀਵੇਟ ਹੁੰਦਾ ਹੈ, ਫਿਰ ਮਾਈਂਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ ਔਰ ਅੱਖਾਂ ਬੰਦ ਕਰਕੇ ਬੈਠ ਜਾਓ, ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤੇ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਹਨ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧ ਵੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧ ਹੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧ ਹੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਤੋਂ ਹੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ,
खाना पीना बोलना चलना सुनना देखना इत्यादि। आओ उस तो बाद क्योंकि महाराज जी ने आख्या भांडा धोए, इस भांडे नू धोना है, इस शरीर रूपी भांडा है अंदरों मैला होया पिया है, इसनू साफ करना है, इसकी आत्मा नू साफ करना है, सो इस भांडे नू योग बनाना है कि इस नाम रूपी अमृत पै सके। बैस धूप देवो तो दूधे को जावो, इस भांडे नू धोवो सुगंधी दियो, इस दे विच वाहिगुरु दे प्यार दी सुगंधी होवे, शुभ गुणा दी सुगंधी होवे, निम्रता दी सुगंधी होवे, इस भांडे च निम्रता होवे, इस भांडे दे विच केयरिंगनैस होवे, गिविंगनैस होवे, इस भांडे दे विच फॉरगिविंगनैस होवे, माफी होवे, इस भांडे दे विच तमाम किस्म दे गुण होण, इस भांडे दे अंदर श्रद्धा होवे, कहिंदे तां इह जाके भांडा शुद्ध हुंदा है। ते जदों इह भांडा शुद्ध हुंदा है, तुसी एक लैवल ते कम कर लिया, हुण अगला है दूसरा लैवल, वह है माइंड दा। माइंड की साड़ी बहुत वड्डी प्रॉब्लम है। गुरु तेग बहादुर साहब महाराज आखदे हन।

ਨਿਸਬਾ ਸਿਰ ਬਿਖੀਅਨ ਕੋ ਧਾਵਤ ਕੇ ਬਿਦੇ ਰੋਕੋਤਾ ਹੈ। ਐ ਮਾਂ, ਮੇਰਾ ਮਨ ਮੇਰੇ ਵਸ ਚ ਨਹੀਂ। ਸਾਡੇ ਜਿਹੜੇ ਖਿਆਲ ਹਨ ਉਹ ਬੜੀ ਸ਼ਕਤੀ ਰੱਖਦੇ ਹਨ। ਖਿਆਲਾਂ ਦਾ ਇੱਕ ਟ੍ਰੈਫਿਕ ਹੈ, ਸਮਝ ਲਓ ਅਸੀਂ ਉਸ ਟ੍ਰੈਫਿਕ ਦੇ ਦਰਮਿਆਨ ਚ ਖੜੇ ਹਾਂ। ਉਹ ਟ੍ਰੈਫਿਕ ਸਾਨੂੰ ਹਿੱਟ ਕਰਦਾ ਹੈ, ਕੋਈ ਖਿਆਲ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ। ਹਰੇਕ ਖਿਆਲ ਦਾ ਆਪਣਾ ਇਨਫਲੂਐਂਸ ਹੈ। ਕੋਈ ਖਿਆਲ ਸਾਨੂੰ ਡਿਪਰੈਸ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਐਂਗਜ਼ਾਇਟੀ ਦੇ ਦਿੰਦਾ ਹੈ, ਕੋਈ ਖਿਆਲ ਸਾਨੂੰ ਸੈਡ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਵਰੀਡ ਕਰ ਦਿੰਦਾ ਹੈ। ਸਭ ਖਿਆਲ ਹੀ ਖਿਆਲ ਹਨ। ਮਨ ਜਿਹੜਾ ਹੈ ਉਹ ਟਿਕਾਓ ਚ ਨਹੀਂ ਹੈ, ਸਟਿਲਨੈਸ ਦੇ ਵਿੱਚ ਨਹੀਂ ਹੈ। ਬਹੁਤ ਧਿਆਨ ਦੇ ਨਾਲ ਸੁਣਨਾ ਕਿ ਮਨ ਦੇ ਨਾਲ ਫਿਰ ਕੀ ਕੀਤਾ ਜਾਏ, ਇਸ ਨੂੰ ਟਿਕਾਉਣ ਦੀ ਕੀ ਵਿਧੀ ਹੈ, ਕਿਹੜਾ ਅਭਿਆਸ ਹੈ। ਆਓ, ਆਪ ਜੀ ਨੂੰ ਮੈਂ ਦੋ ਤਿੰਨ ਲਾਈਨਾਂ ਅੱਜ ਅਰਜ਼ ਕਰਾਂਗਾ, ਉਹਨਾਂ ਨੂੰ ਲੈ ਕੇ ਹੀ ਪ੍ਰੈਕਟਿਸ ਕਰਨਾ, ਤਾਂ ਕਿ ਸਿੰਪਲ ਸਿੰਪਲ ਟੈਕਨੀਕਸ ਅਰਜ਼ ਕੀਤੀਆਂ ਜਾਣ, ਤਾਂ ਕਿ ਉਹਨਾਂ ਨੂੰ ਆਪ ਐਕਸਰਸਾਈਜ਼ ਕਰ ਸਕੋ। ਲਗਾਤਾਰ 3-4-6 ਮਹੀਨੇ ਤੱਕ ਐਕਸਰਸਾਈਜ਼ ਕਰਨ ਦੇ ਨਾਲ ਯੂ ਵਿਲ ਫਾਈਂਡ ਏ ਗ੍ਰੇਟ ਡਿਫਰੈਂਸ ਇਨ ਯੂਅਰ ਕੁਆਲਿਟੀ ਆਫ ਮਾਇੰਡ, ਯੂ ਵਿਲ ਅਚੀਵ ਸਟਿਲਨੈਸ ਆਫ ਮਾਇੰਡ। ਅਭਿਆਸ ਕੀ ਹੈ? ਬਾਣੀ ਚ ਇਸ ਤਰ੍ਹਾਂ ਆਖਿਆ,

ਥੌਟਸ ਦੇ ਉੱਤੇ ਸਵਾਰ ਰਹਿਣਾ ਹੈ। ਤੀਸਰੀ ਗੱਲ, ਸੁਰਤੀ ਦਾ ਜਾਗ ਲਗਾਉਣਾ ਹੈ। ਦੁੱਧ ਵਰਗੇ ਕਰਮ ਕਰਨੇ ਹਨ, ਨਿਰਮਲ ਪਵਿੱਤਰ, ਇਤਨੇ ਅੱਛੇ ਕਰਮ ਕਰਨੇ ਹਨ ਕਿ ਉਹਨਾਂ ਨੂੰ ਕੰਪੇਅਰ ਕੀਤਾ ਜਾ ਸਕੇ ਦੁੱਧ ਵਰਗ। ਔਰ ਫਿਰ ਉਸ ਦੁੱਧ ਨੂੰ ਸੁਰਤੀ ਦਾ ਜਾਗ ਲਗਾਉਣਾ ਹੈ, ਸੁਰਤੀ ਦਾ ਜਾਗ ਲਗਾਉਣਾ ਹੈ, ਸੁਰਤੀ ਦਾ ਅਭਿਆਸ ਕਰਨਾ ਹੈ। ਇਸ਼ਨਾਨ ਕਰਨ ਵੇਲੇ ਸੁਰਤੀ ਕਿੱਥੇ ਹੈ? ਬਿਸਤਰੇ ਉੱਤੇ ਲੇਟੇ ਪਏ ਹੋ, ਸੁਰਤੀ ਕਿੱਥੇ ਹੈ? ਖਾਣਾ ਖਾ ਰਹੇ ਹੋ, ਸੁਰਤੀ ਕਿੱਥੇ ਹੈ? ਕਾਰ ਚਲਾ ਰਹੇ ਹੋ, ਸੁਰਤੀ ਕਿੱਥੇ ਹੈ? ਸੈਰ ਕਰ ਰਹੇ ਹੋ, ਸੁਰਤੀ ਕਿੱਥੇ ਹੈ? ਜਿਸਨੇ ਸੁਰਤੀ ਦਾ ਅਭਿਆਸ ਕਰਨਾ ਸ਼ੁਰੂ ਕਰਤਾ, ਉਸਨੇ ਇਸ ਨੂੰ ਕੰਟੀਨਿਊਸਲੀ ਹਰ ਵਕਤ ਕਰਨਾ ਹੈ। ਉਸ ਦੇ ਵਿੱਚ ਕੋਈ ਫਿਰ ਜੋ ਹੈ ਉਹ ਟਾਈਮ ਅਜਿਹਾ ਨਹੀਂ ਕਿ ਹੁਣ ਨਾ ਕੀਤਾ ਜਾਏ। ਦਿਸ ਇਜ਼ ਆਨ ਗੋਇੰਗ ਥਿੰਗ। ਸੁਰਤੀ ਦਾ ਅਭਿਆਸ ਹਰ ਵੇਲੇ ਕਰਨਾ। ਸੁਰਤੀ ਦਾ ਅਭਿਆਸ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਸੁਰਤੀ ਨੇ ਇਤਨੀ ਸ਼ਾਰਪ ਹੋ ਜਾਣਾ ਹੈ, ਇਤਨੀ ਕੰਟਰੋਲਡ ਹੋ ਜਾਣਾ ਹੈ, ਇਤਨੀ ਮਾਈਨਿਊਟਲੀ ਦੇਖ ਸਕਣ ਦੇ ਉਸਨੇ ਕਾਬਿਲ ਹੋ ਜਾਣਾ ਹੈ ਕਿ ਉਹੀ ਸੁਰਤੀ ਦੇ ਵਿੱਚ ਇੱਕ ਦਿਨ ਆਤਮਾ ਨੇ ਆਉਣਾ ਸ਼ੁਰੂ ਹੋ ਜਾਣਾ। ਉਸੇ ਹੀ ਸੁਰਤੀ ਦੇ ਵਿੱਚ ਉਹ ਵਾਹਿਗੁਰੂ ਜੀ ਦੀ ਜੋ ਜੋਤ ਹੈ ਉਸਨੇ ਆਉਣਾ ਸ਼ੁਰੂ ਹੋ ਜਾਣਾ ਹੈ। ਹੁਣ ਜ਼ਿਆਦਾ ਸਮਾਂ ਨਹੀਂ ਹੈ, ਇਸ ਕਰਕੇ ਕੀਰਤਨ ਦੀ ਜੋ ਵਿਚਾਰਾਂ ਦੀ ਲੜੀ ਅੱਜ ਇੱਥੇ ਸੰਪੂਰਨ ਹੁੰਦੀ ਹੈ। ਜੋ ਟੌਪਿਕ ਆਰੰਭ ਹੋਇਆ ਸੀ ਉਸਨੂੰ ਅੱਜ ਇੱਥੇ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਕੰਪਲੀਟ ਕਰ ਰਹੇ ਹਾਂ। ਔਰ ਇਹਨਾਂ ਵਿਚਾਰਾਂ ਨੂੰ ਆਪ ਆਪਣੇ ਅਭਿਆਸ ਦੇ ਵਿੱਚ ਲਿਆਓ, ਸੁਰਤੀ ਦੀ ਸਾਧਨਾ ਕਰੋ, ਔਰ ਰੋਜ਼ਾਨਾ ਆਪਣੇ ਆਪਣੇ ਜੀਵਨ ਦੇ ਵਿੱਚ ਕੋਈ ਟਾਈਮ ਜ਼ਰੂਰ ਕਮਿਟ ਕਰ ਲਓ। ਸਵੇਰੇ ਸੂਟ ਕਰਦਾ ਹੈ ਜਾਂ ਰਾਤ ਨੂੰ ਸੂਟੇਬਲ ਹੈ ਜਾਂ ਦੁਪਹਿਰੇ, ਪਰ ਇੱਕ ਟਾਈਮ ਐਸਾ ਹੋਵੇ ਜੋ ਤੁਹਾਡਾ ਸਿਰਫ ਆਪਣੇ ਵਾਸਤੇ ਹੋਵੇ। ਉਸ ਵਕਤ ਦੇ ਵਿੱਚ ਰੋਜ਼ਾਨਾ ਵਾਹਿਗੁਰੂ ਸ਼ਬਦ ਦਾ ਅਭਿਆਸ ਜੋ ਹੈ ਉਹ ਨਿਤਨੇਮ ਦੇ ਨਾਲ ਕਰਨਾ ਹੈ, ਔਰ ਬਹੁਤ ਧਿਆਨ ਦੇ ਨਾਲ, ਜਾਗਰੂਕਤਾ ਦੇ ਨਾਲ ਕਰਨਾ ਹੈ। ਔਰ ਉਸ ਦੇ ਨਾਲ ਨਾਲ ਅਗਰ ਹੋ ਸਕੇ ਤੇ ਗੁਰੂ ਬਾਬਾ ਜੀ ਦੀ ਬਾਣੀ ਦਾ ਅਭਿਆਸ ਜਿਤਨਾ ਵੱਧ ਸਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਪੇਜ ਰੋਜ਼ਾਨਾ ਪੜਿਆ ਜਾਏ। ਜੇ ਗੁਰੂ ਗ੍ਰੰਥ ਸਾਹਿਬ ਨਹੀਂ ਹਨ ਤੇ ਗੁਟਕਿਆਂ ਆਪ ਤੋਂ ਪੜ ਲਿਆ ਜਾਏ। ਤੇ ਇਸ ਤਰ੍ਹਾਂ ਆਪਣੇ ਮਨ ਨੂੰ ਹਰ ਵਕਤ ਕਿਸੇ ਦਾਇਰੇ ਦੇ ਵਿੱਚ ਰੱਖਣਾ ਹੈ, ਤੇ ਇਸ ਦਾਇਰੇ ਦੇ ਵਿੱਚ ਰੱਖ ਕੇ ਜੋ ਅਭਿਆਸ ਕਰਦਾ ਜਾਏਗਾ ਉਸ ਦਾ ਅੰਦਰ ਵੀ ਸ਼ੁੱਧ ਹੁੰਦਾ ਜਾਏਗਾ, ਸਰੀਰ ਵੀ ਉਸ ਦਾ ਮੰਦਰ ਬਣ ਜਾਏਗਾ, ਸਰੀਰ ਉਸ ਦਾ ਰੱਬ ਦੀ ਕਾਮਣੀ ਬਣ ਜਾਏਗਾ, ਸਰੀਰ ਉਸ ਦਾ ਸਰੋਵਰ ਬਣ ਜਾਏਗਾ, ਔਰ ਉਸ ਸਰੋਵਰ ਦੇ ਵਿੱਚ ਆਤਮਕ ਫੁੱਲ ਖਿਲਣਗੇ, ਔਰ ਉਸ ਦੀ ਜੋ ਜੀਵਨ ਦੀ ਯਾਤਰਾ ਸਫਲ ਹੋ ਜਾਏਗੀ।

हक हक अगा गुर गोविंद सिंह शाहे शाहनशाह गुर गोविंद सिंह हक हक।

ਫਰੀਦ ਜੀ ਆਪਣੇ ਰੰਗ ਵਿੱਚ ਵਿਚਰ ਰਹੇ ਹਨ। ਸੰਸਾਰ ਨੂੰ ਜਦੋਂ ਗੋਹ ਨਾਲ ਵੇਖਿਆ ਤੇ ਪਾਪ ਕਰਮ ਕਰ ਰਹੇ ਹਨ ਲੋਕ, ਕਿਸੇ ਨੂੰ ਵੀ ਪਰਮੇਸ਼ਰ ਦਾ ਡਰ ਨਹੀਂ। ਕੋਈ ਰਿਸ਼ਵਤ ਲੈ ਰਿਹਾ, ਕੋਈ ਝੂਠ ਬੋਲ ਕੇ ਮਾਇਆ ਇਕੱਠੀ ਕਰ ਰਿਹਾ, ਕੋਈ ਕਿਸੇ ਦਾ ਵਿਗਾੜ ਕੇ ਆਪਣਾ ਸਵਾਰ ਰਿਹਾ, ਤਾਂ ਫਰੀਦ ਜੀ ਕਹਿੰਦੇ ਹਨ, ਇਹ ਮਨੁੱਖ ਇਹ ਦੇਵਤਿਆਂ ਤੋਂ ਚੰਗੀ ਜਿਸ ਵਾਹਿਗੁਰੂ ਨੇ ਤੈਨੂੰ ਮਨੁੱਛਾ ਦੇਹੀ ਦਿੱਤੀ ਤੇ ਤੂੰ ਇਸ ਸਰੀਰ ਰੂਪੀ ਧਰਤੀ ਦੇ ਉੱਪਰ ਜਿੱਥੇ ਨਾਮ ਦਾ ਬੀਜ ਬੋਣਾ ਸੀ ਉੱਥੇ ਤੂੰ ਕਾਲੀਆਂ ਕਰਤੂਤਾਂ ਕਰ ਰਿਹਾ, ਪਾਪ ਕਰ ਰਿਹਾ। ਜੇ ਤੂੰ ਆਪਣੇ ਆਪ ਨੂੰ ਬਹੁਤ ਚਤੁਰ ਸਮਝਦਾ ਹੈ, ਅਕਲਵੰਦ ਸਮਝਦਾ ਹੈ, ਤਾਂ ਫਿਰ ਪਰਮੇਸ਼ਰ ਦੀ ਭਗਤੀ ਕਰ, ਕਿਉਂਕਿ ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬਿਨਾ ਭਗਤੀ ਦੇ, ਬਿਨਾ ਨਾਮ ਦੇ ਬੜੇ ਬੜੇ ਜੋ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਸਨ, ਅਕਲਵੰਦ ਸਮਝਦੇ ਸਨ, ਉਹਨਾਂ ਦੀ ਕੋਈ ਪੁਸ਼ ਪ੍ਰਤੀਤ ਨਾ ਹੋਈ। ਇਸ ਲਈ ਫਰੀਦ ਜੀ

ਤੇ ਇਸ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਪਈ। ਜਦੋਂ ਉੱਥੇ ਪਹੁੰਚਿਆ ਤਾਂ ਕੀ ਤੱਕਿਆ, 16 ਸ਼ਿੰਗਾਰ ਕੀਤੇ ਹਨ, ਗਿਆਨਿਆਂ ਦੇ ਨਾਲ ਭਰਪੂਰ ਇੱਕ ਔਰਤ ਜੋ ਰੋ ਰਹੀ ਹੈ। ਆਖਿਆ, ਕਿਉਂ ਰੋ ਰਹੀ ਹੈ? ਕਿ ਮੈਨੂੰ ਰਾਜੇ ਨੇ ਕੱਢ ਦਿੱਤਾ ਤੇ ਹੁਣ ਮੈਂ ਤੇਰੇ ਨਾਲ ਪਰਨੀਣਾ ਹੈ, ਤੇਰੇ ਨਾਲ ਵਿਆਹ ਕਰਾਉਣਾ। ਮਨ ਵਿੱਚ ਸੋਚਿਆ ਭਾਈ, ਸਿੱਖ ਨੇ ਤਾਂ ਕਿਹਾ ਸੀ ਅੱਜ ਦੇ ਦਿਨ ਤੇਰੀ ਮੌਤ ਆਵੇਗੀ, ਪਰ ਇਹ ਤਾਂ ਕੀਮਤੀ ਪਦਾਰਥ, ਹੀਰੇ ਮੋਤੀ ਜਵਾਹਰਾਤ ਨਾਲ ਭਰਪੂਰ ਹੋਈ ਹੋਈ ਲੜਕੀ, ਔਰ ਆਪਣੇ ਮੂੰਹੋਂ ਕਹਿ ਰਹੀ ਹੈ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ। ਆਖਿਆ, ਪਹਿਲਾਂ ਆ ਮੁੰਦਰਾ ਲੈ ਜਾ, ਸ਼ਹਿਰ ਵਿੱਚੋਂ ਕੋਈ ਵਸਤੂ ਲਿਆ, ਬੜੀ ਭੁੱਖ ਲੱਗੀ ਹੈ, ਜਾਂ ਇਹ ਪ੍ਰੇਮੀ ਸ਼ਹਿਰ ਵਿੱਚ ਆਇਆ, ਕੁਝ ਖਾਣ ਪੀਣ ਦਾ ਸੌਦਾ ਖਰੀਦਣ ਲੱਗਾ ਤਾਂ ਇਹ ਮੁੰਦਰਾ ਇੱਕ ਰਾਜੇ ਦਾ ਚੋਰੀ ਹੋਇਆ ਹੋਇਆ ਸੀ, ਤਾਂ ਇਸ ਹਲਵਾਈ ਨੇ ਇਸ ਨੂੰ ਬਿਠਾ ਲਿਆ ਤੇ ਜਾ ਕੇ ਦਰੋਗੇ ਨੂੰ ਜਾ ਦੱਸਿਆ ਭਈ ਇੱਕ ਮਨੁੱਖ ਦੇ ਪਾਸ ਰਾਜ ਦਰਬਾਰ ਦਾ ਮੁੰਦਰਾ ਹੈ ਤੇ ਤੁਸੀਂ ਹੁਣ ਉਸ ਨੂੰ ਆ ਕੇ ਫੜ ਸਕਦੇ ਹੋ। ਜਾਂ ਉਹਨਾਂ ਨੇ ਆ ਕੇ ਮੌਕੇ ਤੇ ਫੜ ਲਿਆ, ਰਾਜੇ ਦੇ ਪੇਸ਼ ਕੀਤਾ। ਰਾਜੇ ਨੇ ਇੱਕ ਨਹੀਂ, ਦੋ ਨਹੀਂ, ਕੁਝ ਨਹੀਂ ਸੋਚਿਆ, ਆਖਿਆ ਜਾਓ ਇਸ ਨੂੰ ਸੂਲੀ ਤੇ ਲਟਕਾ ਦਿਓ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਾਂ ਸੂਲੀ ਚਾੜਨ ਲਈ ਲਿਆਂਦਾ ਗਿਆ ਤਾਂ ਜਦੋਂ ਦੇਖਿਆ ਤੇ ਉਹੀ ਤਾਲੀ ਹੈ ਜੋ ਗੁਰਸਿੱਖ ਨੇ ਕਿਹਾ ਸੀ, ਭਾਈ ਜੋ ਹੋਣੀ ਹੈ ਉਹ ਕਦੇ ਨਹੀਂ ਟਲ ਸਕਦੀ, ਜੋ ਹੋਣੀ ਹੈ ਉਹ ਹੋ ਕੇ ਹੀ ਰਹਿੰਦੀ ਹੈ। ਜਦੋਂ ਸੂਲੀ ਚੜਨ ਲੱਗੇ ਤਾਂ ਆਖਿਆ, ਕੋਈ ਤੇਰੀ ਆਖਰੀ ਖੁਆਇਸ਼? ਤਾਂ ਆਖਿਆ, ਮੇਰੀ ਹੋਰ ਕੋਈ ਖੁਆਇਸ਼ ਨਹੀਂ, ਉਹ ਸਾਹਮਣੇ ਇੱਕ ਗੁਰੂ ਕਾ ਸਿੱਖ ਰਹਿੰਦਾ, ਉਹਨੂੰ ਜੇ ਬੁਲਾ ਲਿਆਓ ਤਾਂ ਮੈਂ ਉਹਦੇ ਕੋਲੋਂ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ। ਜਾਂ ਸਾਹਮਣੇ ਆਇਆ, ਨਮਸਕਾਰ ਕੀਤੀ, ਭਾਈ ਗੁਰੂ ਕੇ ਸਿੱਖ, ਤੇਰਾ ਬਚਨ ਸੱਤ ਹੋਇਆ, ਜੋ ਗੁਰੂ ਕੀ ਬਾਣੀ ਕਹਿੰਦੀ ਹੈ, ਜੋ ਆਇਆ ਸੋ ਚੱਲਸੀ ਸਭ ਕੋਈ, ਆਈ ਵਾਰੀ ਇਹ ਵਾਰੀ ਟਲਣੀ ਨਹੀਂ। ਜਦੋਂ ਦਰਗਾਹ ਤੋਂ ਸੱਦਾ ਆ ਜਾਂਦਾ ਤਾਂ ਇਹ ਹੋਣੀ ਨਹੀਂ ਟਲਦੀ, ਪਰ ਮੈਨੂੰ ਇਹ ਦੱਸ ਕਿ ਜਿਹੜੀ ਗਹਿਣਿਆਂ ਦੇ ਨਾਲ ਭਰਪੂਰ ਉਹ ਔਰਤ ਮੈਨੂੰ ਮਿਲੀ ਸੀ, ਉਹ ਕੌਣ ਸੀ? ਤਾਂ ਗੁਰੂ ਕਾ ਸਿੱਖ ਕਹਿਣ ਲੱਗਾ, ਤੂੰ ਬਾਣੀ ਨਹੀਂ ਪੜੀ? ਬਾਣੀ ਦੇ ਵਿੱਚ ਲਿਖਿਆ ਹੈ, ਜਿੰਦ ਵਹੋਤੀ ਮਰਨ ਵਰ ਲੈ ਜਾਸੀ ਪਰਣਾਏ, ਜਿੰਦ ਵਹੁਤੀ ਹੈ ਤੇ ਭਾਈ ਮੌਤ ਜੋ ਹੈ ਇਹ ਵਰ ਹੈ। ਉਹ ਕਹਿੰਦੀ ਸੀ ਨਾ ਮੈਂ ਤੇਰੇ ਨਾਲ ਪਰਣੀਣਾ ਹੈ, ਸ਼ਾਦੀ ਕਰਨੀ ਹੈ, ਇਹ ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਣਾਏ। ਇਸ ਲਈ ਬਾਈ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਣਾਏ। ਇਸ ਲਈ ਤੂੰ ਕਾਲੇ ਲਿਖ ਨਾ ਲੇਖ, ਪਤਾ ਨਹੀਂ ਬਾਈ ਕਦੋਂ ਅਕਾਲ ਪੁਰਖ ਦਾ ਸੱਦਾ ਆ ਜਾਣਾ ਤੇ ਉੱਥੇ ਫਿਰ ਦਰਬਾਰ ਵਿੱਚ ਕੀ ਮੂੰਹ ਵਿਖਾਏਗਾ।

ਤੇ ਤੀਸਰੀ ਵਡਿਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਸ਼ੇਸ਼ਤਾ ਜਿਹੜੀ ਆਪ ਜੀ ਨੇ ਪਿਛਲੇ ਵੀਰਵਾਰ ਗੁਰੂ ਨੇ ਸੇਵਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਹਾਂ ਨਹੀਂ ਹਾਂ ਨਹੀਂ ਨਾਨਕ ਸਭ ਨਾਨਕ ਦਵਾਨਾ ਨਾਨਕ ਨੀਚ ਆਪਣੇ ਨਾਂ ਦੇ ਨਾਲ ਮਹਾਰਾਜ ਜੀ ਨੇ ਉਹ ਲਫ਼ਜ਼ ਨਾਨਕ ਬਤਾਲਾ ਨਾਨਕ ਗਰੀਬ ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ ਹੈ ਬੜੀ ਵੱਡੀ ਗੱਲ ਹੈ ਔਰ ਸਾਡੇ ਲਈ ਸੜਕਾਂ ਨੇ ਕਿ ਤੇਰਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਾਂ ਨਹੀਂ ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਹਾਂ ਨਾ ਆ ਜਾ ਹਾਂ ਨਾ ਸਾਡੇ ਲਈ ਕਹਿੰਦਾ ਚਾਨਣੇ ਗਿਆਨ ਜੋ ਮੈਂ ਆ ਉਹ ਮਗਰ ਮਗਰ ਆਈ ਹੋਵੇ ਗੁਰੂ ਨਾਨਕ ਦੁਨੀਆਂ ਦਾ ਮਾਲਕ ਤੇ ਆਪਣੇ ਨਾਂ ਨਾਲ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ ਆਪਣੇ ਨਾਂ ਨਾਲ ਲਾਵੇ ਨਾਨਕ ਨੀ ਨਾਨਕ ਵਿਚਾਰਾ ਹਾਂ ਨੀ ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ ਨਿਮਰਤਾ ਨਹੀਂ ਆਈ ਗਰੀਬੀ ਨਹੀਂ ਆਈ ਉਹ ਇੰਨੀ ਗੱਲ ਜ਼ਰੂਰ ਸਮਝ ਲੇ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਹੈ ਇਹ ਜ਼ਰੂਰ ਧਿਆਨ ਰੱਖਦਾ ਉਹਦਾ ਜਨਮ ਹੀ ਨਹੀਂ ਹੋਇਆ ਕਿਉਂ ਇਹ ਕੱਚੀ ਕਲਾਸ ਸਕੂਲ ਚ ਨਹੀਂ ਪਿਆ ਜਾ ਗਰੀਬੀ ਨਹੀਂ ਆਈ ਨਿਮਰਤਾ ਅਸੀਂ ਪਟਿਆਲੇ ਸਾਂ ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ ਖਲੋ ਗਏ ਸੱਤ ਬੱਚੇ ਨੋਟ ਉਹਨੇ ਹੱਥ ਚ ਫੜੇ ਸੀ ਪੰਜਾਬ ਦੇ ਸੀ ਕੋਈ ਸੌ ਦੇ ਸੀ ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ ਰੁਕੇ ਪਏ ਨੇ ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ ਰੁਕੇ ਤੇ ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ ਕੋਈ ਇੱਥੇ ਦੁਕਾਨ ਖੋਲੀ ਇੱਥੇ ਤੇ ਗਰੀਬੀ ਦਾ ਕੰਮ ਹੈ ਕੁਝ ਦੇਣੀ ਸੇਵਾ ਚੱਲ ਲਫਾਫੇ ਚ ਪਾਈ ਜਾਂ ਉਹ ਚ ਫੜਾਈ ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ ਹੁਣ ਪਿਓ ਵੱਡਾ ਸਾਡਾ ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕਮੀ ਰਹਿਣ ਨਹੀਂ ਦਿੱਤੀ ਇਹ ਵਾਕਿਆ 1 ਮਿੰਟ ਦਾ ਜੀ ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ ਹੈ ਇਹਨੇ ਸੇਵਾ ਦੇਣੀ ਰੁਕ ਗਏ ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਏ ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾ ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ ਅਜੇ ਕੱਚੀ ਵੀ ਨਹੀਂ ਚੜਿਆ ਹੋਇਆ ਇਹ ਸ਼ਖਸ ਅਜੇ ਦਾਖਲਾ ਵੀ ਨਹੀਂ ਮਿਲਿਆ ਇਹਨੂੰ ਸੇਵਾ ਵੀ ਨਹੀਂ ਦੇ
ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਤੇ। ਮੈਂ ਕਿਹਾ ਜਰਮ ਨਾ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਉ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਇਹ ਬੜੀ ਬਰੀਕ ਪੜ੍ਹਾਈ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ ਹੀ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ, ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ, ਨਿਮਰਤਾ ਨਹੀਂ ਆਈ, ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ, ਕਿਉਂ ਇਹ ਸੰਤ ਅਤਰ ਸਿੰਘ ਮਸਤੂਆਣ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਹਿਰਦੇ ਗਰੀਬੀ ਆਵੇ, ਐਵੇਂ ਕਲਾਸ ਖੀਰਲੀ ਗੁਰੂ ਨਾਨਕ ਦੇ ਘਰ ਦੀ, ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾਮ, ਉਹ ਖੀਰਲੀ ਕਲਾਸ ਆ ਪਹਿਲੀ ਹੈ। ਨਾ ਆਈ ਹੋਵੇ ਤੇ ਸਮਝੋ ਨਹੀਂ ਚੜਿਆ। ਅੱਜ ਹੁਣ ਚੌਥੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ, ਬਾਬਾ ਜੀ ਸੇਵਾ ਲੈਣ। ਚੌਥੀ ਵਿਸ਼ੇਸ਼ਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ। ਆਖੋ ਸਤਨਾਮ ਧਿਆਨ ਦੇਣਾ। ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ, ਨਾ ਮੇਘ ਰਾਗ ਆਇਆ। ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ, ਅਕਬਰ ਬਾਦਸ਼ਾਹ ਔਰੰਗਜ਼ੇਬ, ਵਾਹਿਗੁਰੂ, ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਦਰਸ਼ਨ ਕਰਨ ਵੀ ਗਿਆ। ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਣ ਵਾਲਾ, ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ। ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ, ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ। ਕੀ ਸਿੱਖਿਆ? ਬਾਕੀ ਸਾਰੇ ਰਾਗ ਨੇ ਕਿੰਨੇ, ਟੋਡੀ ਵੀ ਏ, ਗੌੜੀ ਵੀ ਏ, ਸਾਰੰਗ ਵੀ ਏ, ਪੈਰੋ ਵੀ, ਪੈਰਵੀ ਵੀ, ਹੀਰ ਪੈਰਵੀ ਵੀ, ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ। ਬਾਣੀ ਨਾ ਦੀਪਕ ਰਾਗ ਜੋ ਚਾਹ ਰਹੀ ਏ ਨਾ ਮੇਘ, ਇਹ ਵੀ ਸਾਡੇ ਲਈ ਇਸ਼ਾਰਾ ਹੈ। ਦੀਪਕ ਕੀ ਏ? ਅੱਗ। ਮੇਘ ਕੀ ਏ? ਬਹੁਤ ਤੇਜ ਕੰਮ ਕਰ। ਮਹਾਰਾਜ ਕੀ ਕਹਿ ਗਏ? ਕਹਿੰਦੇ ਸਿੱਖਾਂ ਆ ਵੇਖ ਲੈ, ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿਚ ਇਹ ਦੋਵੇਂ ਰਾਗ ਨਹੀਂ ਪਾਏ। ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ, ਪਰ ਇਹੋ ਜਿਹਾ ਮੇਘ ਨਾ ਆ ਜੇ। ਦਾਤ ਪਿਆਰੀ ਵਿਸਰਿਆ, ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ ਧਿਆਨ ਦੇ ਵਿਚਕਾਰਲਾ ਮਾਰ, ਨਾ ਭੰਗੜਾ ਧਿਆਨ ਦੇ, ਨਾ ਅੱਕ ਸੋਗ, ਨਾ ਭੰਗੜਾ ਨਾ ਅੱਕ ਸੋਗ। ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨੇ ਨਾਲ, ਨਾ ਭੰਗੜਾ ਨਾ ਅੱਤ ਸੋਗ। ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ, ਮੇਘ ਨਹੀਂ, ਇਹੋ ਜਿਹਾ ਮੇਘ ਨਹੀਂ ਚੱਕਿਆ। ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ, ਵਿਚਕਾਰਲਾ ਮਾਰ। ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ। ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ। ਹੁਣ ਤੁਸੀਂ ਪਿੰਡਾਂ ਚ ਚੱਲ ਜਾਓ, ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਹੋਏ ਹੋਏ। ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਹੱਥ ਅੱਗ ਆ ਜਾ। ਕੋਈ ਰੱਬ ਨੇ ਮੁੰਦਰ ਮੁੰਡਾ ਦੇ ਤਾ, ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ, ਪੁੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ। ਨਾ ਭੰਗੜਾ ਨਾ ਅੱਤ ਸੋਗ,
ویسے بھی ایک دھیان رکھنا سکھی چ نا بڑی پیاری سڑک ہے کوئی سمجھ لے تو ای سامنے رب کارلا مارگ دے میرے مہاراج جی نے کارلا مارگ بخشیا جی ہوں تھی گربانی کی پنکتی پڑھو چپے چپ نہ ہو گئی جی لائے رہا لوتار تھی حیران ہو گئی بابا جی نے کی اپدیش دتا بھی جنا مرضی چپ رہنا شروع کر دے شانتی نہیں چپ رہنا جی ہوں تے چو کوئی یہ ارتھ لے لے بھی گرو مہاراج کہ چپ رہنا شانتی نہیں یہ مطلب جنا مرضی بولو دوجے بنے کی کہندے نے بہتا بولن چکھن ہوئے تو یہ حیران نہیں ہو جائے گا گرو گرنتھ صاحب مہاراج کہنا کی چاہتے ہو ایک بنے کہندے ہو چپ رہنا شانتی نہیں تو پھر جنا مرضی بولی پر دوجے بنے کہندے بہتا بولن چکھن چکھن کہندے لڑائی نہیں جہاں جنا زیادہ بولے گا مہاراج کا فیصلہ وہ لڑائیاں زیادہ ہونی تھی کہو گے نہیں مہاراج چاہتے کہ وہ سکھ نو کدھر توڑنا جی مہاراج کہتے ایک وچکلا لا میں ادھر توڑنا وہ کہڑا راہ لب لوب ہنکار تج ترشنا بہت نائی بول بول بھی بالکل چپ بھی نہ رہ وہ بھی نہیں میرا مار حدوں ود بھی نہ بول وہ بھی نہیں میرا مار تھوڑا بولن گرمت پائے دھیان دے لب لو ہنکار تا ترشنا بہت نائی یہ تو کی اندازہ لو گے کارلا مار بخشیا گرو مہاراج اور بھی چیزاں چ لے لو ہوں تے چو کوئی اے پنگتی پڑھ لے چھوٹے ان کرے پخانڈ نہ ہو سواگن نہ ہو رہن آنا کھایا ساتھ گوایا بھی مہاراج کہندے جنے ان چھڑ دے پخانڈے یہ تو مطلب جنہ مرضی کھاؤ ستنا مہاراج نے کہا بھی ان چھڑنا یہ جڑا یہ پخانڈ ہے جتنا مرضی کھاؤ ہوں دوجے بنے وہ گربانی کہندی کھائے کھائے کرے بد فیلی جان وسو کی باڑی جی تھی کہو گے گرو صاحب کی چاہتے کی ہو جے کوئی ان کھانا چھڑ دے تسی اونوں وی نہیں چھڑ دے جے کوئی بہتا کھاندا ہے پھر اونوں وی نہیں چھڑ دے مہاراج کہندے اک تیجا راہ ہے کج کے آکھو ستنا ہاں تے سکول کمایا تھوڑا سمے تھوڑا ہی کھاوے تو یہ بھی نہیں میں کہندا ان چھڑ دے یہ بھی نہیں کہندا بہتا کھا وچ کار لا مار کوئی حدوں ود کر دے خرچے ودا لے او وی غلط ہے کوئی ات کجوسی کرے کمیز ہی نہ تو سات سات دن وہ بھی غلط ہے کارلا لائن ہے سکھی دی بہت پیاری لائن ہے کوئی سمجھ نہیں مہاراج کہندے ویخ لے میں نہ دیپک پایا ہی نہ میگ پایا ہی تیرے گھر وچ کوئی خوشی آ جے ات پنگڑے ات پٹھے کام یہ میگ ہے مینو نہیں وہ میگ چاہیے کوئی اوہ جی چیز ورت جائیں ات سوگ مینو وہ بھی نہیں چاہیے وچکارلا مارگ بخشیا جی پانچ منٹ داس صاحب جی دے مہاراج جی اور سیوا لین ایک واری ساری سنگت گرو گرنتھ صاحب دے پیار وچ پڑے ہو جائے

Vahe Guru.

કે લડીવાર પ્રકરણ મહારાજી સેવા લઈ રહે ને છે વિશેષતા ગુરુ ગ્રંથ સાહેબ મહારાજી દિયા ਔਰ ਇਹ ਬੇਨਤੀ ਹੈ ਛੇ ਐਂਡ ਨਹੀਂ ਸਮੁੰਦਰ ਦੇ ਕਿਨਾਰੇ ਤੇ ਆਨੰਦ ਹੀ ਹੈ ਅੰਤ ਨਹੀਂ ਪਾ ਸਕਦੇ ਇਹ ਛਿਆਂ ਚੋਂ ਚਾਰ ਵਿਸ਼ੇਸ਼ਤਾਈਆਂ ਆਪ ਜੀ ਸਰਵਨ ਕਰ ਚੁੱਕੇ ਹੋ ਅੱਜ ਪੰਜਵੀਂ ਦੀ ਵਾਰੀ ਹੈ ਚਾਰ ਕੇਵਲ ਬੋਲ ਕੇ ਲੰਘਦੇ ਹਾਂ ਡਿਟੇਲ ਵਿੱਚ ਆਪ ਜੀ ਸੁਣ ਚੁੱਕੇ ਹੋ ਗੁਰੂ ਨੇ

ਇਹ ਪਹਿਲੀ ਵਿਸ਼ੇਸ਼ਤਾ ਹੀ ਗੁਰੂ ਨਾਨਕ ਗਿਆ ਨਹੀਂ। ਦਸਾਂ ਜਾਮਿਆਂ ਤੋਂ ਬਾਅਦ ਸ਼ਬਦ ਰੂਪ ਵਿੱਚ ਸਦਾ ਲਈ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਟਿਕ ਗਏ, ਦੁਨੀਆਂ ਦੇ ਵਿਹੜੇ ਬੰਨੇ ਲਾਣ ਲਈ। ਉਹੀ ਜੋਤ ਉਸੇ ਤਰ੍ਹਾਂ ਟਿਕਾਈ। ਦੂਜੀ ਵਿਸ਼ੇਸ਼ਤਾ ਹੀ ਧਰਤੀ ਤੇ ਸਾਰੇ ਗ੍ਰੰਥ ਸਤਿਕਾਰ ਯੋਗ ਨੇ, ਸਾਰੇ ਗ੍ਰੰਥ ਰੱਬ ਦੀ ਗੱਲ ਕਰਦੇ ਨੇ, ਇੱਕ ਗੁਰੂ ਗ੍ਰੰਥ ਸਾਹਿਬ ਹੈ ਸਾਧ ਸੰਗਤ ਜਿਹੜਾ ਰੱਬ ਨਾਲ ਗੱਲਾਂ ਕਰਾਉਂਦਾ ਹੈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਇਸ ਬਾਣੀ ਨੂੰ ਕੋਈ ਸਮਝੇ, ਇਹ ਰੱਬ ਨਾਲ ਗੱਲਾਂ ਨੇ। ਬਾਬਾ ਈਸ਼ਰ ਸਿੰਘ ਜੀ ਦਾ ਬਚਨ ਹੈ, ਕਹਿੰਦੇ ਸੀ ਕਵਿਤਾ ਜਿਹੜੀ ਨਾ, ਕਵਿਤਾ ਕਵਿਤਾਵਾਂ ਇਹ ਚਟਨੀ ਹੈ, ਚਟਨੀ ਥੋੜੀ ਜੀ ਚਟਨੀ ਖਾਓ ਸਵਾਦ ਜ਼ਰੂਰ ਲੱਗਦੀ, ਪਰ ਕਦੀ ਇਹਦੇ ਨਾਲ ਪੇਟ ਨਹੀਂ ਭਰਦਾ, ਪੇਟ ਰੋਟੀ ਨਹੀਂ ਭਰਦਾ, ਰੱਜ ਰੋਟੀ ਨਾਲ।

ਰੱਬ ਨਾਲ ਗੱਲਾਂ ਕਰਾਂ। ਤੀਜੀ ਵਿਸ਼ੇਸ਼ਤਾ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਕਿਤੇ ਵੀ ਹਾਂ ਨੂੰ ਨਹੀਂ ਆਣ ਦਿੱਤਾ, ਹਾਂ ਨਹੀਂ ਆਣ ਦਿੱਤਾ। ਇਹ ਨਾਲ ਨਾਲ ਚਾਨਣਾ ਹੈ ਕਿ ਵੇਖ ਲੈ ਮੇਰੇ ਚੋਂ ਚਾਨਣ ਆ ਰਿਹਾ ਹੈ ਹਾਂ ਨਹੀਂ ਤੇ ਹੋਵੇ ਗੁਰੂ ਨਾਨਕ ਤੇ ਆਪਣੇ ਨਾਂ ਦੇ ਨਾਲ ਨਾਨਕ ਗਰੀਬ, ਨਾਨਕ ਸੱਦ, ਨਾਨਕ ਵਿਚਾਰਾ, ਨਾਨਕ ਨੀਚ, ਨਾਨਕ ਦਾਸ, ਨਾਨਕ ਦੀਵਾਨਾ, ਨਾਨਕ ਬਤਾਲਾ, ਕਿਤੇ ਹਾਂ ਨਹੀਂ ਆਣਾ। ਤੁਹਾਨੂੰ ਪਤਾ ਭਾਈ ਗੁਰਦਾਸ ਜੀ ਬਾਣੀ ਲਿਖਦੇ ਸੀ ਤੇ ਛੇਵੇਂ ਪਾਤਸ਼ਾਹ ਨੂੰ ਵਿਖਾਣੀ, ਇੱਕ ਦਿਨ ਵਾਰ ਲਿਖੀ ਸੀ ਤੇ ਖੀਰਲੀ ਪੰਕਤੀ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਨਾਨਕ ਜੀ ਹੋਂ ਸੀ ਵੀ ਗੁਰੂ ਨੂੰ ਧਿਆਨ ਲਵੇ ਸਿੱਖ ਡਟ ਜੇ। ਗੁਰੂ ਪਰਚਾ ਪਾਵੇ ਉਹਨੂੰ ਧਿਆਨ ਲਵੇ ਤੇ ਡਟ ਜੇ। ਆ ਕਈ ਤੁਹਾਡੇ ਚੋਂ ਕਹਿੰਦੇ ਨੇ ਕੋਈ ਨੀ ਜੀ ਜੋ ਉਹਨੇ ਕਰਦਾ ਚੰਗਾ, ਇਹ ਬੜੀ ਵੱਡੀ ਵਸਤਾ ਹੈ ਕਰੇ। ਇਸੇ ਤੇ ਬਖਸ਼ਿਸ਼ ਮੰਗਣੀ। ਇੰਨੀ ਕੁ ਪੰਕਤੀ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਕੋਈ ਦੱਸੋ ਛੇਵੇਂ ਪਾਤਸ਼ਾਹ ਨੇ ਕਿੱਡਾ ਵੱਡਾ ਪਰਚਾ ਪਾ, ਪੈਸੇ ਭੇਜੇ, ਘੋੜੇ ਖਰੀਦਣ ਕਾਬਲ, ਠੀਕਰੀਆਂ ਦ੍ਰਿਸ਼ਟੀ ਬਣਾਤੀ, ਠੀਕਰੀਆਂ ਬਣ ਗਈਆਂ, ਤੰਬੂ ਪਾੜ ਕੇ ਚਲੇ ਗਏ ਕਾਂਸ਼ੀ। ਉੱਥੇ ਕਥਾ ਕਰਨ ਲੱਗ ਪਏ ਭਾਈ ਗੁਰਦਾਸ ਜੀ ਤੇ ਛੇਵੇਂ ਪਾਤਸ਼ਾਹ 2-4 ਮਹੀਨੇ ਬਾਅਦ ਸੁਣਿਆ ਭੇਜਦੇ ਸਾਡਾ ਚੋਰ ਆਇਆ ਤੇ ਮੁਸ਼ਕਾਂ ਬੰਨ ਕੇ ਭੇਜਦੇ। ਧੰਨ ਭਾਈ ਗੁਰਦਾਸ ਜੀ ਕਹਿਣ ਲੱਗੇ ਮੈਨੂੰ ਜਲਦੀ ਲਿਜਾ, ਕੇਵਲ ਇਸ਼ਾਰਾ ਲੈਣਾ, ਹਾਂ ਉਹਨੂੰ ਵੇਖ ਲਓ ਜਗ੍ਹਾ। ਜਦੋਂ ਆਏ ਤੇ ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਰੁੱਕਾ ਅੱਗੇ ਕਰਤਾ, ਰੁੱਕਾ ਇਹ ਤੁਸੀਂ ਲਿਖੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਵਰਤਾਇਆ ਸਾਂਗ ਭੱਜੇ ਕਿਉਂ ਤੰਬੂ ਪੜ ਕੇ, ਠੱਪ ਡਟਣਾ ਸੀ। ਇਹ ਜੇ ਬਾਬਾ ਆਨੰਦ ਸਿੰਘ ਦੀ ਸੰਗਤ, ਬਾਬਾ ਜੀ ਦਾ ਬਚਨ ਜੇ ਕਹਿੰਦੇ ਸਤਿਗੁਰੂ ਸਾਡਾ ਇਮਤਿਹਾਨ ਨਾ ਲਈ ਪਰਚਾ ਨਾ ਪਾਈ, ਇਮਤਿਹਾਨ ਤੇ ਪਰਚਾ ਉਹਦਾ ਲੈ ਜਿਹਨੂੰ ਕੁਝ ਪੜ੍ਹਾਈ ਆਉਂਦੀ ਹੋਵੇ, ਅਸੀਂ ਤੇ ਅੱਗੇ ਹੀ ਫੇਲ ਆ। ਕਿੰਨਾ ਪੁੱਛ ਫੇਲ ਦਾ ਕੀ ਇਮਤਿਹਾਨ ਹੈ। ਸਤਿਗੁਰ ਨੇ ਰੁੱਕਾ ਅੱਗੇ ਕਰਤਾ, ਤੁਸੀਂ ਲਿਖੀਏ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ, ਫਿਰ ਸਾਂਗ ਵਰਤਾਇਆ ਪੈ ਠੀਕਰੀਆਂ ਬਣ ਗਈਆਂ ਕਿਉਂ ਗਏ। ਸੰਗਤ ਕੇਵਲ ਇਸ਼ਾਰਾ ਲੈਣਾ। ਭਾਈ ਗੁਰਦਾਸ ਜੀ ਨੇ ਦੂਜੀ ਵਾਰ ਉਚਾਰੀ ਜਿਹੜੀ ਖੀਰਲੀ ਪੰਕਤੀ ਸੀ, ਜੇ ਗੁਰ ਪਰਮਾਏ ਸਾਂਗ ਸਿੱਖ ਕਿਆ ਕਰੇ ਵਿਚਾਰਾ, ਵੀ ਜੇ ਗੁਰੂ ਨੂੰ ਧਿਆਨ ਲਵੇ ਤੇ ਸਿੱਖ ਵਿਚਾਰਾ ਕੁਛ ਨਹੀਂ ਕਰ ਸਕਦਾ। ਗੱਜ ਗਿਆ ਤੇ ਸਤਨਾਮ। ਗੁਰੂ ਕਵੇ ਮੈਂ ਤੈਨੂੰ ਇਹਦੇ ਤੇ ਪੇਪਰ ਪਾਣਾ ਫੇਲ ਕਰਕੇ ਵਿਖਾਣਾ ਤੇ ਫਿਰ ਕਰ ਲੂ ਕੁਛ ਨਹੀਂ। ਸੰਗਤ ਇੰਨਾ ਇਸ਼ਾਰਾ ਲਵੇ ਭਾਈ ਗੁਰਦਾਸ ਜੀ ਵੀ ਜਿਹੜੀ ਬਾਣੀ ਉਚਾਰਦੇ ਮਹਾਰਾਜ ਨੇ ਉਹਦੇ ਚ ਵੀ ਹਾਂ ਨੂੰ ਜਗ੍ਹਾ ਨਹੀਂ ਆਣਾ। ਸਾਡੀ ਜ਼ਿੰਦਗੀ ਚ ਵੀ ਇਹ ਹਾਂ ਜਗ੍ਹਾ ਨਾ ਲੈ। ਡਰ ਡਰ ਕੇ ਪੈਰ ਰੱਖਣ ਦਾ ਮਾਰਗ ਹੈ, ਡਰ ਡਰ ਕੇ। ਡਰਨਾ ਕੀ ਏ, ਕਿਧਰੇ ਵੀ ਕਿਸੇ ਗੁਣ ਦੀ, ਮਾਇਆ ਦੀ, ਧਨ ਦੀ, ਸੁੰਦਰਤਾ ਦੀ, ਪੜ੍ਹਾਈ ਲਿਖਾਈ ਦੀ, ਗੁਣ ਦੀ, ਕੁੱਲ ਦੀ, ਰਾਜ ਭਾਗ ਦੀ ਹਾਂ ਨਾ ਆ ਜਾਏ। ਨਹੀਂ ਤੇ ਗੁਰੂ ਨਾਨਕ ਮੈਂ ਕਹਿੰਦਾ ਸ੍ਰਿਸ਼ਟੀ ਦਾ ਮਾਲਕ ਆਪਣੇ ਆਪ ਨੂੰ ਦਾਸ ਕਹਿੰਦਾ, ਗਰੀਬ ਕਹਿੰਦਾ, ਵਿਚਾਰਾ। ਇਹ ਤੀਜੀ ਵਿਸ਼ੇਸ਼ਤਾ ਹੀ ਕਿਧਰੇ ਹਾਂ ਜਗ੍ਹਾ ਨਹੀਂ ਦਿੱਤੀ। ਤੇ ਚੌਥੀ ਜਿਹੜੀ ਤੁਸੀਂ ਪਿਛਲੀ ਵਾਰੀ ਸੁਣੀ ਸੀ, ਨਾ ਦੀਪਕ ਰਾਗ ਏ ਗੁਰੂ ਗ੍ਰੰਥ ਸਾਹਿਬ ਵਿੱਚ, ਨਾ ਮੇਘ ਰਾਗ ਏ। ਮਹਾਰਾਜ ਨੇ ਇੱਕ ਸਾਨੂੰ ਚਾਨਣਾ ਦਿੱਤਾ ਕਿ ਬਹੁਤੀ ਖੁਸ਼ੀ ਆ ਜੇ, ਭੰਗੜੇ ਨਹੀਂ, ਉੱਠੇ ਕੰਮ ਨਹੀਂ। ਮੈਂ ਮੇਘ ਰਾਗ ਪਾਇਆ ਹੀ ਨਹੀਂ ਵਿੱਚ,
कोई भाणा वरत जे ते अत सोग नहीं रोने कल्पने नहीं मैं दीपक राग पाया ही नहीं। अज पंजवी विशेषता ही महाराज जी सेवा लैन 10 मिनट समाप्ति अपा कर देंगे नेरा जल्दी हो जाता है उस तरह साढ़े 6 होए ने अजे मन टिका के बैठे हो 10

ਤੁਹਾਡਾ ਸਿਰ ਮਾਣ ਨਾਲ ਉੱਚਾ ਹੋ ਜਾਏਗਾ, ਭਟਕਣਾ ਮੁੱਕ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਵੀ ਕਰ ਸਕਦੇ ਹੋ, ਕਿਸੇ ਚੀਜ਼ ਦੀ ਹਾਂ ਤੇ ਨਾ ਵੀ ਲੈ ਸਕਦੇ, ਉਹ ਵੀ ਲੈ ਸਕਦੇ। ਬੱਚੀ ਦੀ ਇੱਥੇ ਸ਼ਾਦੀ ਰਿਸ਼ਤਾ ਕਰਾਂ ਕਿ ਨਾ ਕਰਾਂ ਪੁੱਛ ਸਕਦੇ, ਇਹ ਪਲਾਟ ਲਵਾਂ ਕਿ ਨਾ ਲਵਾਂ ਪੁੱਛ ਸਕਦੇ, ਇਹ ਮਕਾਨ ਲਵਾਂ ਕਿ ਨਾ ਲਵਾਂ ਪੁੱਛ ਸਕਦੇ ਹੋ, ਬੱਚੇ ਨੂੰ ਇਹ ਪੜ੍ਹਾਈ ਚ ਪਾਵਾਂ ਕਿ ਨਾ ਪਾਵਾਂ ਪੁੱਛ ਸਕਦੇ ਹੋ। ਗੁਰੂ ਪਿਆਰਿਓ, ਇਹ ਹੋਰ ਕਿਧਰੇ ਚੀਜ਼ ਨਹੀਂ। ਔਰ ਇਹ ਗੱਲਾਂ ਨਾ ਸਮਝਣ, ਸ਼੍ਰੋਮਣੀ ਕਮੇਟੀ ਨੇ ਇੱਕ ਕਿਤਾਬ ਛਾਪੀ ਹੈ ਜਿਹਦਾ ਨਾਂ ਹੈ ਵਾਕ ਵਿਸ਼ਵਾਸ, ਬਜ਼ਾਰੋਂ ਲਿਆ ਕੇ ਪੜ੍ਹ ਸਕਦੇ ਹੋ। ਉਹਦੇ ਚ ਪੁਰਾਤਨ ਗੁਰਸਿੱਖਾਂ ਦਾ, ਗੁਰਮੁਖਾਂ ਦਾ ਰੰਗੀਆਂ ਰੂਹਾਂ ਦੇ ਜ਼ਿਕਰ ਨੇ, ਉਹ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਦੇ ਸੀ, ਕਿਵੇਂ ਹਾਂ ਤੇ ਨਾਂ ਲੈਂਦੇ ਸੀ, ਕਿਵੇਂ ਅਗਵਾਈ ਲੈਂਦੇ ਸੀ। ਇੱਕ ਦੋ ਜ਼ਿਕਰ ਰੱਖਾਂਗੇ ਆਪ ਜੀ ਦੇ ਚਰਨਾਂ ਚ, ਅੱਗੇ ਸਰਵਣ ਵੀ ਕੀਤੇ ਨੇ ਆਪ ਜੀ ਨੇ, ਗੱਲ ਖੁੱਲ ਜਾਏ। 10 ਅਪ੍ਰੈਲ 1763 ਈਸਵੀ ਕਸੂਰ ਤੋਂ ਇੱਕ ਬ੍ਰਾਹਮਣ ਆ ਕੇ ਅੰਮ੍ਰਿਤਸਰ ਬੇਨਤੀ ਕੀਤੀ ਸੀ ਕਿ ਉਥੋਂ ਦਾ ਨਵਾਬ ਉਸਮਾਨ ਖਾਨ ਧੀਆਂ ਤੇ ਨੂੰਹਾਂ ਦੀ ਹਿੰਦੂ ਵੀਰਾਂ ਦੇ ਬੇਨਤੀ ਕਰ ਰਿਹਾ, ਖਾਲਸਾ ਜੀ ਕੁਝ ਕਰੋ। ਇਹ ਗੱਲ ਸ਼ਾਰਟ ਕਰ ਰਿਹਾ ਮੈਂ। ਇਹ ਟਾਈਮ ਸੀ ਜੀ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਪੰਗੂ, ਕਹਿੰਦੇ ਉਹਦੇ ਅਥਰੂ ਉਹਦਾ ਦਰਦ ਵੇਖਿਆ ਨਾ ਗਿਆ ਜਿਹਦੀ ਨੂੰਹ ਧੀ ਕੋ ਚੁੱਕ ਕੇ ਲੈ ਗਿਆ, ਕੈਸਾ ਸਮਾਂ ਹੋਏਗਾ। ਹੁਣ ਵੀ ਅਰਦਾਸ ਕਰਿਆ ਕਰੋ ਜਗਤ ਜਲੰਦਾ, ਜੋ ਕੁਝ ਅਖਬਾਰਾਂ ਚ ਪੜ੍ਹੀਦਾ ਮਨ ਰੋਂਦਾ। ਜਿੰਨੀਆਂ ਬੀਬੀਆਂ ਵੀਰ ਭੈਣਾਂ ਬੈਠੇ ਹੋ, ਜੇ ਕੋ ਅਜੇ ਵੀ ਨਾਮ ਨਾ ਜਪੇ, ਨਾਮ ਨਾਲ ਨਾ ਜੁੜੇ, ਮਾਲਕ ਦਾ ਨਾਮ ਬਣੇ, ਮੈਂ ਕਹਿੰਦਾ ਕਿੱਡੀ ਵੱਡੀ ਉਹਦੀ ਭੁੱਲ ਹੋਏ। ਕੈਸਾ ਸਮਾਂ ਆ ਗਿਆ। ਕਿਵੇਂ ਗੋਲੀਆਂ ਦੇ ਬੰਬਾਂ ਦੇ ਸ਼ਿਕਾਰ ਨੇ ਇੱਥੇ ਲੋਕਾਂ ਨੂੰ ਬਣਾਇਆ ਜਾ ਰਿਹਾ। ਮੈਨੂੰ ਤੇ ਮਾਣ ਆ ਜਾਂਦਾ, ਧੰਨ ਛੇਵੇਂ ਪਾਤਸ਼ਾਹ ਤੂੰ ਭਾਈ ਦੀ ਚੰਦ ਨੂੰ, ਆਪਣੇ ਸਿੱਖਾਂ ਨੂੰ

हर गुण गावे सहज सुभाय। प्यू दादे का खोल डिठा खजाना, ता मेरा मन पया निधाना। प्यू दादे का खोल डिठा खजाना, ता मेरा मन पया निधाना। वाहिगुरु जी का खालसा, वाहिगुरु जी की फतेह। मानयोग साध संगत जीओ, साहिब श्री गुरु अर्जुन देव जी महाराज दा पावन बचन साडे सन्मुख है। गुरदेव जी ने अपने इस बचन राही साडे नाल मिल के ते ए गल प्रगट कीती है कि भाई दुनिया दे अंदर संसार विच होर भी कीमती चीजां हन जो मनुख दे जीवन दी उसारी करदियां ने, पर मनुख दा आचार, मनुख दा आत्मक जीवन ओ जिस धन नाल उसरदा है, ओ धन वाहिगुरु अकाल पुरख दी सिफत सलाह ए बाणी है। ते इस धन दी प्राप्ति सानू सारयां नू होई है, इसे करके गुरु साहिब ने शब्द दा आरंभ हम शब्द तों कीता है, जिदे विच समूह नू शामिल कीता है। कहिंदे ने हम धनवंत भागठ सच नाए, कि असी सारे जिहड़े जीव हां ना असी धनवान हो गए हां, भागां वाले हो गए हां उस सदा कायम रहण वाले वाहिगुरु दे नाम दी बरकत नाल। क्योंकि इस बाणी विचों सानू उहदी सिफत सलाह ते नाम जपण दी प्राप्ति हुंदी है। इस लई कहिंदे ने हर गुण गावे हैं सहज सुभाए, कि असी अडोल अवस्था विच ऐसा सुभा बना के उस वाहिगुरु अकाल पुरख दे गुण इस बाणी दी राही गाउने आ। ते सतगुरु कहिंदे ने प्यू दादे का खोल डिठा खजाना, ए साडा पिता पुरखी खजाना है। इतिहास विच इक जिक्र है, साहिब श्री गुरु नानक देव जी महाराज ने भाई लैणे नूं गद्दी दित्ती ते पुत्रां नूं फिक्र पै गया पी ए जमीन जायदाद करतारपुर दी आमदन ए साजो समान ए ते हुण भाई लैणे कोल चला जाएगा, साडा की बनेगा। पर सतगुरु सचे पातशाह ने आश्चर्य कौतक कीता ते भुलेखा कढ दिता। गुरु साहिब ने भाई लैणा जी नूं गुरु स्थापित करके ते सिर्फ शब्दां दी पोथी दे दित्ती, बाणी दे दित्ती ते तोर दिता खडूर नूं। पुरातन लिखतां विच दर्ज है कि तब बाबा नानक अपना खजाना गुरु अंगद कै हवाले कीता। किड़ा खजाना सी? जिहड़ा पुत्र मंगदे सी ओह नहीं, ए रबी गुणा दा खजाना, बाणी सिफत सलाह ए सतगुरु सचे पातशाह ने भाई लैणे नूं दित्ती। पुत्रां दी नजर जमीन जायदाद अमीरी दे होर साजो समाना उते टिकी होई है, लेकिन लहणे दी नजर सतगुरु सचे पातशाह दे इस आत्मक खजाने वल है। असी भी कोशिश करिए कि इस खजाने विच अपने आप नूं जोड़ सकिए, अपनी सुरत इहदे विच ला सकिए। इस करके सतगुरु सचे पातशाह कहिंदे ने भाई साडा प्यो दादे दा खजाना है, ए गुरुआं दी बख्शिश ते रहमत है। प्यू दादे का खोल डिठा खजाना, ता मेरा मन भया निधाना। कहिंदे ने फिर ते मेरे मन विच खजाने ही खजाना, नाम धन दौलत अमीरी आ गई। रतन लाल जांका कछु न मोल, परे भंडार अखूट अतोल। जाती मार के वेख्या है कीमती रतन हीरे जवाहरात जिन्हां दा कोई मुल नहीं पाया जा सकदा। ऐसा धन है, ऐसे पदार्थ ने कि ए कदे खुट नहीं सकदे। ते सतगुरु कहिंदे ने खावें खर्चें रल मिल भाई, तोट ना आवै वध हो जाई। कहिंदे ने हे भाई आओ रल मिल के खाइए ते खर्चिए। जदों खांदे आ खर्चदे आ इस नूं ते फिर इहदे विच कोई तोट नहीं आउंदी। फिकर ना करिओ पी वरत लिया धन ते पिछे बनेगा कि नहीं, इह खत्म होण वाला धन नहीं है। बहुती वारी असीं इह पंक्ति इउं भी पढ़ दिंदे आ, खावो खर्चो रल मिल भाई। असल विच गल नहीं है, खावे खर्चा भी नहीं, खावो खर्चो भी नहीं,
ਇਹ ਕਿਰਿਆ ਹੈ ਉੱਤਮ ਪੁਰਖ ਬਹੁ ਵਚਨ ਦੀ, ਮੱਧਮ ਪੁਰਖ ਉੱਤਮ ਪੁਰਖ ਬਹੁ ਵਚਨ ਦੀ ਕਿਰਿਆ ਹੈ। ਔਰ ਇਹਦਾ ਜੋੜ ਹਮੇਸ਼ਾ ਖੱਖੇ ਨੂੰ ਕੰਨਾ ਵਾਹ ਵਾਹ ਹਾਹ ਮੁਕਤਾ ਆਏਗਾ। ਜਦੋਂ ਇਹੋ ਕਿਰਿਆ ਮੱਧਮ ਪੁਰਖ ਬਹੁ ਵਚਨ ਚਲੀ ਜਾਏਗੀ ਉਦੋਂ ਆਏਗਾ ਗਾਂਵ ਹੈ ਤੋਹਨੋ ਪੌਣ ਪਾਣੀ ਬੈਸੰਤ ਰਾਹੇ ਨੂੰ ਸਹਿਰੀ ਪੈ ਜਾਏਗੀ। ਔਰ ਇਹਦਾ ਉਚਾਰਨ ਅਨੁਨਾਸਕ ਹੋਏਗਾ, ਬਿੰਦੀ ਲਾ ਕੇ ਕਰਨਾ ਪਏਗਾ, ਨਹੀਂ ਤੇ ਪਾਠ ਅਸ਼ੁੱਧ ਹੋਏਗਾ ਤੇ ਅਰਥ ਅਸ਼ੁੱਧ ਹੋ ਜਾਣਗੇ। ਪੁਰਾਤਨ ਲਿਖਤਾਂ ਰਾਹੀਂ ਔਰ ਵਿਦਵਾਨਾਂ ਦੇ ਖੋਜ ਕੀਤੇ ਹੋਏ ਪੱਤਰਾਂ ਰਾਹੀਂ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ ਕਿ ਇਸ ਬਾਣੀ ਦੇ ਪ੍ਰੋਨੈਂਸੀਏਸ਼ਨ ਵਾਸਤੇ ਕਿਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ। ਭਾਈ ਮਨੀ ਸਿੰਘ ਜੀ ਨੇ, ਭਾਈ ਸੰਤੋਖ ਸਿੰਘ ਜੀ ਨੇ ਤੇ ਹੋਰ ਪੁਰਾਤਨ ਵਿਦਵਾਨਾਂ ਨੇ ਇਹਨਾਂ ਚੀਜ਼ਾਂ ਵੱਲ ਸੰਕੇਤ ਦਿੱਤੇ ਨੇ ਔਰ ਪੁਰਾਣੀਆਂ ਲਿਖਤਾਂ ਵਿਚ ਇਹ ਗੱਲਾਂ ਮੌਜੂਦ ਨੇ, ਲੇਕਿਨ ਅਸੀਂ ਇੰਨੇ ਬੇਧਿਆਨ ਹੋ ਕੇ ਇਸ ਬਾਣੀ ਨੂੰ ਪੜ੍ਹਦੇ ਹਾਂ ਕਿ ਅਸੀਂ ਅਸਲ ਤਹਿ ਤੱਕ ਪਹੁੰਚ ਨਹੀਂ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਸ ਖਜ਼ਾਨੇ ਵਿਚ ਉਹਦੀ ਸਾਂਝ ਪਏਗੀ, ਉਹਦੇ ਸੰਸਕਾਰ ਮਸਤਕ ਲੇਖ ਵਾਹਿਗੁਰੂ ਅਕਾਲ ਪੁਰਖ ਵੱਲੋਂ ਲਿਖੇ ਜਾਣਗੇ, ਜਿਹੜਾ ਇਹਦੇ ਨਾਲ ਜੁੜ ਕੇ ਕੀਰਤਨ ਦੁਆਰਾ ਬਾਣੀ ਦੁਆਰਾ ਇਹਦੇ ਚੋਂ ਆਤਮਕ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਹੁੰਦਾ ਕੀ ਹੈ, ਕੀਰਤਨ ਕਰਦੇ ਹਾਂ, ਪਾਠ ਕਰਦੇ ਹਾਂ ਤੇ ਧਿਆਨ ਸਾਡਾ ਕਿਸੇ ਹੋਰ ਕਰਮ ਵਿਚ ਚਲਾ ਜਾਂਦਾ, ਧਿਆਨ ਉਥੇ ਨਹੀਂ ਰਹਿੰਦਾ। ਅਸੀਂ ਕੀਰਤਨ ਕਰਦਿਆਂ, ਬਾਣੀ ਪੜ੍ਹਦਿਆਂ, ਪਾਠ ਕਰਦਿਆਂ ਵੀ ਨਾਲ ਨਾਲ ਕੋਈ ਹੋਰ ਕੰਮ ਵੀ ਕਰਨਾ ਚਾਹੁੰਦੇ ਹਾਂ, ਮਾਫ ਕਰਨਾ ਮੈਨੂੰ, ਹੋਰ ਕੰਮ ਕਰਦਿਆਂ ਬਾਣੀ ਚਿੱਤ ਆਵੇ, ਪਰਮਾਤਮਾ ਚਿੱਤ ਆਵੇ ਤੇ ਸਫਲ ਹੈ, ਲੇਕਿਨ ਬਾਣੀ ਪੜ੍ਹਦਿਆਂ ਕੋਈ ਹੋਰ ਕੰਮ ਚਿੱਤ ਆਵੇ ਤੇ ਗੱਲ ਖਰਾਬ ਹੈ। ਪਰ ਅਸੀਂ ਸੋਚਦੇ ਨਹੀਂ, ਅਸੀਂ ਹੋਰ ਕੋਈ ਧਰਮ ਕਰਮ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਫਿਰ ਦੁਬਧਾ ਪੈ ਜਾਂਦੀ ਹੈ ਤੇ ਮਾਨਸਿਕ ਬਿਰਤੀ ਉਦਾਗਰ ਨਹੀਂ ਹੁੰਦੀ। ਅਸੀਂ ਮਨੋਵਿਗਿਆਨ ਦੀ ਗੱਲ ਨੂੰ ਵੀ ਨਹੀਂ ਸਮਝਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਕਿ ਇਸ ਬਾਣੀ ਨੂੰ ਚਿੱਤ ਲਾ ਕੇ ਧਿਆਨ ਨਾਲ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸਤਿਗੁਰੂ ਸਾਫ਼ ਕਹਿੰਦੇ ਨੇ, ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਇਤਿਹਾਸ ਵਿਚ ਇਕ ਚਰਚਾ ਹੈ, ਇਕ ਵਾਰੀ ਸਿੱਖਾਂ ਨੇ ਸਵਾਲ ਕਰ ਦਿੱਤਾ, ਆਖਣ ਲੱਗੇ ਗਰੀਬ ਨਿਵਾਜ ਕੁਝ ਲੋਕ ਇਸ ਬਾਣੀ ਨੂੰ ਆਪਣਾ ਧੰਦਾ ਸਮਝ ਕੇ, ਸੰਸਾਰਕ ਆਮਦਨ ਦਾ ਵਸੀਲਾ ਸਮਝ ਕੇ ਵਰਤ ਰਹੇ ਨੇ ਤੇ ਇਹ ਬਣੇਗਾ ਕਿ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਣੀ ਦਾ ਕੁਝ ਨਹੀਂ ਵਿਗੜਨਾ, ਪਰ ਉਹਨਾਂ ਬੰਦਿਆਂ ਦਾ ਮਨੋਰਥ ਗਲਤ ਹੈ। ਇਸ ਬਾਣੀ ਤੋਂ ਜੋ ਕੁਝ ਮਿਲਣਾ ਉਹ ਉਨ੍ਹਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਫਿਰ ਉੱਥੇ ਇਕ ਮਿਸਾਲ ਦਿੱਤੀ ਬੜੀ ਵਧੀਆ। ਸਤਿਗੁਰੂ ਕਹਿਣ ਲੱਗੇ, ਸੱਪ ਹੁੰਦਾ ਤੇ ਸੱਪ ਕੋਲ ਮਣੀ ਵੀ ਹੁੰਦੀ ਹੈ। ਕਈ ਸੱਪ ਇਹੋ ਜਿਹੇ ਨੇ ਜਿਹੜੇ ਕੀਮਤੀ ਖਜ਼ਾਨਿਆਂ ਤੇ ਵਲ ਪਾ ਕੇ ਬਹਿੰਦੇ ਨੇ, ਕੀਮਤੀ ਮਣੀਆਂ ਹੀਰੇ ਜਵਾਹਰਾਤ ਦੇ ਮਾਲਕ ਬਣਦੇ ਨੇ ਤੇ ਉਨ੍ਹਾਂ ਵਿਚ ਚਮਕ ਵੀ ਹੁੰਦੀ ਹੈ, ਰੋਸ਼ਨੀ ਵੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਦੇਖੋ ਸੱਪ ਕੀਮਤੀ ਮਣੀ ਨੂੰ ਰੱਖ ਕੇ ਤੇ ਕਿਸੇ ਬਾਜ਼ਾਰ ਵਿਚ ਨਹੀਂ ਜਾਂਦਾ, ਉਹਦੀ ਕੀਮਤ ਨਹੀਂ ਪਵਾਉਂਦਾ, ਉਹਦੇ ਨਾਲ ਉਸਨੇ ਮਹਿਲ ਨਹੀਂ ਉਸਾਰਨੇ ਹੁੰਦੇ ਤੇ ਨਾ ਕੋਈ ਬਿਜ਼ਨਸ ਕਰਨਾ ਹੁੰਦਾ, ਬਲਕਿ ਉਹ ਕੀ ਕਰਦਾ, ਰਾਤ ਦੇ ਹਨੇਰੇ ਵਿਚ ਉਸ ਮਣੀ ਨੂੰ ਬਾਹਰ ਕੱਢਦਾ, ਛੁਪਾ ਕੇ ਰੱਖੀ ਹੋਈ ਹੈ, ਰਾਤ ਦੇ ਹਨੇਰੇ ਵਿਚ ਬਾਹਰ ਕੱਢਦਾ ਤੇ ਜਦੋਂ ਰੋਸ਼ਨੀ ਹੋਵੇ, ਰੋਸ਼ਨੀ ਉੱਤੇ ਸੁਭਾਅ ਕੀੜਿਆਂ ਪਤੰਗਿਆਂ ਦਾ ਆਉਣਾ, ਉਹ ਰੋਸ਼ਨੀ ਵੇਖ ਕੇ ਆਉਂਦੇ ਨੇ ਤੇ ਨਤੀਜਾ ਕੀ ਹੁੰਦਾ, ਉਹ ਸੱਪ ਉਨ੍ਹਾਂ ਕੀੜਿਆਂ ਪਤੰਗਿਆਂ ਨੂੰ ਖਾਂਦਾ। ਉਹ ਮਣੀ ਤੋਂ ਸਿਰਫ ਇਹੀ ਕੰਮ ਲੈਂਦਾ, ਉਸ ਨੂੰ ਮਣੀ ਦੀ ਕੀਮਤ ਨਾਲ ਕੋਈ ਵਾਸਤਾ ਨਹੀਂ, ਉਹਨੂੰ ਆਪਣੀ ਖੁਰਾਕ ਕੀੜੇ ਪਤੰਗੇ ਚਾਹੀਦੇ ਨੇ, ਇਸ ਕਰਕੇ ਮਣੀ ਸਾਂਭ ਕੇ ਰੱਖੀ ਹੋਈ ਹੈ। ਮੈਨੂੰ ਖਿਮਾ ਕਰਨਾ, ਕਿਤੇ ਅਸੀਂ ਬਾਣੀ ਨਾਲ ਇੱਦਾਂ ਤੇ ਨਹੀਂ ਵਰਤ ਰਹੇ ਵੀ ਸਾਨੂੰ ਆਪਣੇ ਬਿਜ਼ਨਸ ਲਈ, ਆਪਣੇ ਧੰਦੇ ਲਈ, ਆਪਣੀ ਪ੍ਰਭਤਾ ਲਈ, ਆਪਣੀ ਵਡਿਆਈ ਵਾਸਤੇ ਇਸ ਬਾਣੀ ਦੀ ਲੋੜ ਹੈ ਤੇ ਅਸੀਂ ਇਹਨੂੰ ਅੱਗੇ ਕਰਕੇ ਆਪਣੀ ਪ੍ਰਭਤਾ ਬਣਾਈ ਜਾਂਦੇ ਹਾਂ? ਨਹੀਂ, ਇਸ ਬਾਣੀ ਨੂੰ ਵਰਤੀਏ ਆਪਣੇ ਆਤਮਕ ਵਿਕਾਸ ਲਈ, ਆਪਣੀ ਆਤਮਕ ਉੱਨਤੀ ਵਾਸਤੇ ਬਾਣੀ ਪੜ੍ਹੀਏ, ਨਿਤ ਝਾਤੀ ਮਾਰੀਏ, ਕਿੰਨੀ ਨਿਮਰਤਾ ਆਈ ਹੈ, ਕਿਤਨੀ ਸੇਵਾ ਆਈ ਹੈ, ਕਿਤਨਾ ਪਿਆਰ ਆਇਆ ਹੈ, ਕਿਤਨੀ ਮਨੁੱਖਤਾ ਨਾਲ ਹਮਦਰਦੀ ਪੈਦਾ ਹੋਈ ਹੈ। ਜੇ ਇਹ ਗੱਲਾਂ ਇਸ ਬਾਣੀ ਨਾਲ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੀਆਂ ਤੇ ਅਸੀਂ, ਮਾਫ ਕਰਨਾ, ਭਾਵੇਂ ਗਿਆਨੀ, ਭਾਵੇਂ ਰਾਗੀ, ਭਾਵੇਂ ਪ੍ਰਬੰਧਕ, ਭਾਵੇਂ ਸਧਾਰਨ ਮਨੁੱਖ, ਕੋਈ ਸੰਤ ਸਾਧ ਕੁਝ ਵੀ ਹਾਂ, ਅਸੀਂ ਧੰਦੇ 'ਚ ਫਸੇ ਹੋਏ ਲੋਕ ਹਾਂ, ਅਸੀਂ ਉੱਚੇ ਨਹੀਂ ਉੱਠ ਸਕਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਖਜ਼ਾਨਾ ਹੈ,
याद रखना असी ते कहने शब्द साडा गुरु है, इहदे विच कोई शक भी नहीं, बाणी गुरु है, लेकिन जो बाणी बोली जाती है बाणी उचारण हुंदी है ते असी कदे भरोसा ही नहीं करते भी गुरु बोलदा है। जो भरोसा सी ते उदो ए ताड़ना सी कि बाणी पढ़द्या पाठ करद्या कीर्तन करद्या कोई होर विहार अगर संगत विच कोई करेगा तो सतसंगत मैं बात चलावे सो तनखाइया बड़ो कहावे, पर सानू परवाह ही नहीं, असी तनखाइए रोज बनते जाने होर कर्म नाल करदे हां, जेड़े कोशिश करनी चाहिए असी ना करिए, यतन करिए, क्योंकि ये गुरु बोलता है। मत समझना कोई ज्ञानी बोलता है, कोई प्रचारक बोलता है, कोई पाठी बोलता है, कोई कीर्तनकार बोलता है, असी इसे भुलेखे विच उलझ जाने हां। ये गुरु के बचन हन ते इन्हां नूं गुरु का फरमान गुरु का हुक्म समझ के ही सरवण करना चाहिए, ना नाल बोलण दी लोड़ है, सिर्फ सुनो ध्यान रखो ताकि असी इस बाणी विच अपने आप नूं जोड़ सकीए, यतन कर सकीए एक सुरता नाल। जे बोलना है तो इतनी धीमी आवाज विच बोलण दी कोशिश करिए कोई डिस्टर्बेंस पैदा ना होवे ते मन जिहड़ा है वह बाणी नाल एकाग्र हुंदा जावे। याद रखना साडे वास्ते ते एक कीमती धन है, लेकिन कदे दुनिया के विद्वाना की गल पढ़ो। प्रोफेसर टाइनवी ने एक गल कही है, वह कहिंदा जो संसार के धर्मां की धार्मिक आवाज एक थां ते बोलेगी तो इस बाणी की धुन सब तो उची होगी, इस बाणी की आवाज सब तो बुलंद होगी। ए गल ते उसने बहुत साल पहलों कही सी, पर दास नूं ते जिन्हां लोकां नूं इस गल नाल वास्ता है, वड्डियां वड्डियां कन्वेंशनां ते कॉन्फ्रेंसां विच जिथे सारे धर्मां की गल हुंदी है उथे पता लगता है बाणी कितनी उची है, इहदा ज्ञान कितना सर्वश्रेष्ठ है, लेकिन असी इस दी महत्ता नूं अपने तौर ते समझण दी कोशिश नहीं करते। सतगुरु सच्चे पातशाह ने

ਗੱਲ ਤੁਹਾਡੇ ਨਾਲ ਸਾਂਝੀ ਕਰਦੇ ਨੇ, ਆਪਣਾ ਅਨੁਭਵ ਤੇ ਉਨ੍ਹਾਂ ਕੋਲ ਵੀ ਹੈ ਨਹੀਂ, ਪਰ ਸਾਨੂੰ ਭੁਲੇਖਾ ਪੈ ਜਾਂਦਾ, ਅਸੀਂ ਇਸ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਹਾਂ। ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਇਹ ਕੀਮਤੀ ਸਰਮਾਇਆ ਸਾਨੂੰ ਦਿੱਤਾ ਹੈ ਤੇ ਅਸਾਂ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ ਕਿ ਇਸ ਬਾਣੀ ਨੂੰ ਆਪਣਾ ਆਤਮਕ ਖਜ਼ਾਨਾ ਸਮਝ ਕੇ, ਦੂਜਿਆਂ ਦਾ ਨਹੀਂ ਸਾਰੀ ਮਨੁੱਖਤਾ ਦਾ, ਤੇ ਉਸ ਮਨੁੱਖਤਾ ਦੀ ਲਾਈਨ ਵਿਚ ਅਸੀਂ ਵੀ ਖਲੋਤੇ ਹਾਂ, ਇਹਨੂੰ ਆਪਣਾ ਧਨ ਸਮਝ ਕੇ ਤੇ ਇਹਦੇ ਨਾਲ ਵਰਤਣ ਦੀ ਕੋਸ਼ਿਸ਼ ਕਰਨੀ ਹੈ, ਵੱਧ ਤੋਂ ਵੱਧ ਇਹਨੂੰ ਆਪਣੀ ਜ਼ਿੰਦਗੀ ਦਾ ਸਰਮਾਇਆ ਬਣਾ ਕੇ ਤੇ ਜੀਵਨ ਨੂੰ ਉੱਚਾ ਸੁੱਚਾ ਤੇ ਪਵਿੱਤਰ ਬਣਾਉਣਾ। ਜਿਸ ਤਰ੍ਹਾਂ ਭਾਈ ਦੁਨੀਆਂ ਦੀ ਦੌਲਤ ਉੱਤੇ ਅਸੀਂ ਮਾਣ ਕਰਦੇ ਹਾਂ ਨਾ, ਤੇ ਸਾਨੂੰ ਬਹੁਤ ਕੁਝ ਲੱਭਦਾ, ਸਾਡੀ ਦੁਨੀਆਂ ਮਿਲਦੀ ਹੈ ਸਾਨੂੰ, ਇਸੇ ਤਰ੍ਹਾਂ ਜੇ ਅਸੀਂ ਇਸ ਬਾਣੀ ਦੇ ਆਤਮਕ ਖਜ਼ਾਨੇ ਤੇ ਮਾਣ ਕਰਾਂਗੇ ਤਾਂ ਮੈਨੂੰ ਖਿਮਾ ਕਰਨਾ, ਸਾਡਾ ਆਤਮਕ ਜੀਵਨ ਬਹੁਤ ਉੱਚਾ ਸੁੱਚਾ ਤੇ ਪਵਿੱਤਰ ਹੋਏਗਾ, ਰੱਬੀ ਗੁਣਾਂ ਨਾਲ ਭਰਪੂਰ ਹੋਵੇਗਾ। ਉਹ ਗੁਣ ਜੋ ਇਸ ਬਾਣੀ ਦੇ ਅੰਦਰ ਹਨ ਉਹ ਸਾਡੇ ਅੰਦਰ ਪ੍ਰਵੇਸ਼ ਕਰਨਗੇ ਤੇ ਸਾਡੇ ਭਾਗ ਚੰਗੇ ਹੋਣਗੇ। ਸਤਿਗੁਰੂ ਕਹਿੰਦੇ ਨੇ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਕ ਖਜ਼ਾਨੇ ਲਿਆ ਰਲਾਏ। ਇਹਨੇ ਕੱਖਰ ਕਹਿਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਸੀ। ਹੋਈਆਂ ਭੁੱਲਾਂ ਤੋਂ ਖਿਮਾ ਦਾ ਜਾਚ ਕਹਾਂ। ਵਾਹਿ

ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਸਵਰਨਜੀਤ ਕੌਰ ਨੀਲ ਤੇ ਪਰਿਵਾਰ ਵੱਲੋਂ ਸ਼ਬਦ ਕੀਰਤਨ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਅਤ ਨਿਮਰਤਾ ਸਹਿਤ ਸਤਿਗੁਰਾਂ ਦੇ ਚਰਨ ਕਮਲਾਂ ਅੰਦਰ ਅਰਦਾਸ ਹੈ, ਬਖਸ਼ੰਦ ਪਿਤਾ ਜੀਓ, ਭੁੱਲਾਂ ਬਖਸ਼ਦਿਆਂ ਹੋਇਆਂ ਅੱਗੋਂ ਲਈ ਸੁਮਤ ਦਾ ਪ੍ਰਦਾਨ ਬਖਸ਼ਣਾ ਜੀਓ। ਅਕਾਲ ਪੁਰਖ ਦੇ ਰੋਮ ਰੋਮ ਧੰਨਵਾਦ ਸਹਿਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਇੱਕ ਕੰਡ ਹੇੜਾ ਹੁੰਦਾ ਹੈ, ਉਹਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਸ ਆਵਾਜ਼ ਦੇ ਪਿੱਛੇ ਭੱਜਦਾ। ਉਹ ਆਵਾਜ਼ ਨਾਲ ਪਿਆਰ ਕਰਦਾ। ਐ ਪਰਮੇਸ਼ਰ, ਜਿਸ ਤਰ੍ਹਾਂ ਮਾਰਵਾੜ ਦੇ ਲੋਕ ਪਾਣੀ ਨਾਲ ਪ੍ਰੀਤ ਕਰਦੇ ਨੇ, ਓਠ ਵੇਲਾ ਨਾਲ ਪਿਆਰ ਕਰਦਾ, ਕੁਰੰਕ ਹਿਰਨ ਜਿਹੜਾ ਕੰਢੇੜੇ ਦੀ ਆਵਾਜ਼ ਨਾਲ ਪਿਆਰ ਕਰਦਾ ਹੈ।

ਅੱਖਾਂ ਬੰਦ ਨੇ ਉਹ ਖੂਹ ਪਾਣੀ ਦੇ ਨਾਲ ਨੱਕੋ ਨੱਕ ਭਰ ਗਿਆ। ਸੰਤ ਗਿਆਨੇਸ਼ਵਰ ਨੇ ਕਿਹਾ ਨਾਮਦੇਵ ਅੱਖਾਂ ਖੋਲ ਦੇਖ ਪਰਮੇਸ਼ਰ ਨੇ ਤੇਰੀ ਬੇਨਤੀ ਸੁਣੀ। ਸਾਰਾ ਖੂਹ ਪਾਣੀ ਨਾਲ ਭਰ ਗਿਆ। ਨਾਮਦੇਵ ਜੀ ਨੇ ਅੱਖਾਂ ਖੋਲੀਆਂ ਦੇਖਿਆ ਕਿ ਖੂਹ ਪਾਣੀ ਨਾਲ ਭਰੇ ਹੈ। ਲੋਕ ਜਿਹੜੇ ਨੇ ਹੱਥਾਂ ਨਾਲ ਹੀ ਪਾਣੀ ਕੱਢ ਕੱਢ ਕੇ ਪੀ ਰਹੇ ਨੇ। ਤਾਂ ਸੰਤ ਗਿਆਨੇਸ਼ਵਰ ਕਹਿਣ ਲੱਗੇ ਨਾਮਦੇਵ ਸੱਚਮੁੱਚ ਤੂੰ ਪਰਮੇਸ਼ਰ ਨੂੰ ਆਪਣੇ ਵਸ ਵਿਚ ਕਰ ਲਿਆ। ਜਿਸ ਤਰ੍ਹਾਂ ਤੂੰ ਕਹਿਣਾ ਹੈ ਉਹ ਪਰਮੇਸ਼ਰ ਕਰਦਾ ਹੈ। ਔਰ ਨਾਮਦੇਵ ਜੀ ਸਗਾ ਚੁੰਮ ਉੱਠੇ ਤੇ ਕਹਿਣ ਲੱਗੇ ਆ ਪਰਮੇਸ਼ਰ ਸੱਚਮੁੱਚ ਤੇਰਾ ਨਾਮ ਬੜਾ ਸੋਹਣਾ ਹੈ, ਤੂੰ ਆਪ

ਸੰਗਤ ਕਬੀਰ ਬਨਾਰਸ ਰਿਹਾ ਕਰਦੇ ਸਨ। ਕਿਸੇ ਨੇ ਪੁੱਛਿਆ, ਕਬੀਰ ਤੇਰਾ ਗੁਰੂ ਕੌਣ ਹੈ? ਕਬੀਰ ਸਾਹਿਬ ਕਹਿਣ ਲੱਗੇ, ਗੁਰੂ ਮੈਂ ਤਾਂ ਕਿਸੇ ਨੂੰ ਗੁਰੂ ਤਾਰਿਆ ਨਹੀਂ। ਤਾਂ ਉਸ ਕਿਹਾ, ਜਿਹਦਾ ਗੁਰੂ ਨਹੀਂ ਉਹਦੀ ਗਤੀ ਨਹੀਂ ਹੁੰਦੀ। ਕਬੀਰ ਤੂੰ ਗੁਰੂ ਜ਼ਰੂਰ ਧਾਰਨ ਕਰ। ਕਬੀਰ ਸਾਹਿਬ ਕਹਿਣ ਲੱਗੇ, ਫਿਰ ਗੁਰੂ ਕਿਹੜਾ ਹੈ ਇਸ ਵੇਲੇ ਜਿਹੜਾ ਪੂਰਨ ਬ੍ਰਹਮ ਗਿਆਨੀ ਹੋਵੇ, ਉਸ ਨੂੰ ਮੈਂ ਗੁਰੂ ਧਾਰਨ ਕਰਾਂ? ਤਾਂ ਦੱਸਣ ਵਾਲੇ ਨੇ ਕਿਹਾ, ਕਬੀਰ ਸਵਾਮੀ ਰਾਮਾਨੰਦ ਪੂਰਨ ਬ੍ਰਹਮ ਗਿਆਨੀ ਹਨ, ਉਹ ਗੁਰੂ ਧਾਰਨ ਦੇ ਲਾਇਕ ਨੇ, ਤੂੰ ਉਹਨਾਂ ਕੋਲ ਚਲਿਆ ਜਾ। ਪਰ ਇੱਕ ਗੱਲ ਹੈ, ਸਵਾਮੀ ਰਾਮਾਨੰਦ ਉੱਚੀ ਜਾਤ ਦੇ ਨੇ, ਤੂੰ ਹੈ ਜੁਲਾਇਆ ਨੀਵੀਂ ਜਾਤ ਦਾ। ਸਵਾਮੀ ਜੀ ਦੇ ਚੇਲਿਆਂ ਨੇ ਤੈਨੂੰ ਸਵਾਮੀ ਦੇ ਲਾਗੇ ਨਹੀਂ ਲੱਗਣ ਦੇਣਾ। ਪਰ ਇੱਕ ਤਰੀਕਾ ਹੈ, ਸਵਾਮੀ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ। ਜੇ ਤੈਨੂੰ ਗੁਰੂ ਦੀ ਲੋੜ ਹੈ, ਅੰਮ੍ਰਿਤ ਵੇਲੇ ਉੱਠ, ਜਿਹੜੀਆਂ ਪੌੜੀਆਂ ਗੰਗਾ ਦੀਆਂ ਸਵਾਮੀ ਜੀ ਉਤਰਦੇ ਨੇ, ਉਹਨਾਂ ਪੌੜੀਆਂ ਤੇ ਜਾ ਕੇ ਲੰਮਾ

ਕਿਉਂਕਿ ਗੁਰੂ ਦੀ ਲੋੜ ਹੈ ਤੇ ਜਿਹਨੂੰ ਗੁਰੂ ਦੀ ਲੋੜ ਹੋਵੇ ਉਹਨੂੰ ਦੁਨੀਆ ਭੁੱਲ ਜਾਂਦੀ ਹੈ। ਦੋਈ ਗੱਲਾਂ ਨੇ, ਜਾਂ ਦੁਨੀਆ ਖੁਸ਼ ਕਰ ਲਈਏ ਜਾਂ ਗੁਰੂ ਨੂੰ ਖੁਸ਼ ਕਰ ਲਈਏ। ਜੇ ਤਾਂ ਗੁਰੂ ਨੂੰ ਖੁਸ਼ ਕਰਨਾ ਹੈ ਤੇ ਫਿਰ ਦੁਨੀਆ ਦਾ ਤਿਆਗ ਕਰਨਾ ਪਵੇਗਾ। ਦੁਨੀਆ ਦਾ ਤਿਆਗ ਘਰ ਬਾਰ ਛੱਡ ਕੇ ਨਹੀਂ, ਘਰ ਬਾਰ ਧੀਆਂ ਪੁੱਤਰਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਯਾਦ ਕਰਨਾ, ਮਾਇਆ ਵਿੱਚ ਰਹਿੰਦੇ ਹੋਇਆਂ ਮਾਇਆ ਦੇ ਉੱਤੇ ਕਾਬੂ ਪਾ ਕੇ ਰੱਖਣਾ, ਮੋਹ ਮਾਇਆ ਤੋਂ ਉੱਤੇ ਉੱਠ ਕੇ ਰਹਿਣਾ, ਇਹ ਦੁਨੀਆ ਦਾ ਤਿਆਗ ਹੁੰਦਾ ਹੈ। ਦੁਨੀਆ ਛੱਡ ਕੇ ਜੰਗਲਾਂ ਵਿੱਚ ਜਾਣਾ ਕੋਈ ਤਿਆਗ ਨਹੀਂ। ਕਬੀਰ ਸਾਹਿਬ ਕਹਿਣ ਲੱਗੇ, ਮੈਨੂੰ ਗੁਰੂ ਦੀ ਲੋੜ ਹੈ। ਆਪ ਅੱਧੀ ਰਾਤ

ਗਾਵਾਂ ਚਾਰਨ ਜਾਂਦਾ ਹੈ, ਰਸਤੇ ਵਿੱਚ ਇੱਕ ਮੰਦਰ ਹੈ। ਤੰਨਾ ਦੇਖਦਾ ਹੈ ਕਿ ਬ੍ਰਾਹਮਣ ਰੋਜ ਪੱਥਰ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਦੀ ਪੂਜਾ ਕਰਦਾ ਹੈ। ਤੰਨਾ ਇਹ ਰੋਜ ਦੇਖਦਾ ਹੈ।

ਕੁਤਰਾ ਮੜਕਣ ਲੱਗਾ ਜਾਓ ਤਾਂ ਨਹੀਂ ਹੈ ਕੋਈ ਮਖੌਲ ਠਾਕਰ ਤੈਨੂੰ ਦੇ ਦਿਆਂ ਤੈਨੂੰ ਕੀ ਪਤਾ ਕਿਵੇਂ ਪੂਜਾ ਕਰੀ ਦੀ ਜਾ ਕੇ ਗਊਆਂ ਚਾਰ ਤਾਂ ਨਾ ਕਹਿਣ ਲੱਗਾ ਦੇਖ ਪੰਡਤਾ ਸਿੱਧੀ ਤਰ੍ਹਾਂ ਠਾਕੁਰ ਦੇ ਨਹੀਂ ਤਾਂ ਮੈਂ ਦੂਸਰੀ ਤਰ੍ਹਾਂ ਲਵਾਂਗਾ ਬ੍ਰਾਹਮਣ ਕਹਿਣ ਲੱਗਾ ਜੱਟ ਹੈ ਇਹਨੇ ਪਿੱਛਾ ਨਹੀਂ ਛੱਡਣਾ ਕਹਿਣ ਲੱਗਾ ਚੰਗਾ ਤੂੰ ਠਹਿਰ ਮੈਂ ਠਾਕੁਰ ਲੈ ਕੇ ਆਣਾ ਇੱਕ ਗੋਲ ਮੋਲ ਪੱਥਰ ਕੱਪੜੇ ਵਿੱਚ ਲਪੇਟ ਕੇ ਧੰਨੇ ਨੂੰ ਦਿੱਤਾ ਆਪਣਾ ਪਿੱਛਾ ਛਡਾਉਣ ਵਾਸਤੇ ਪੱਥਰ ਇੱਕ ਲਪੇਟ ਕਰ ਤੇ ਧੰਨੇ ਨੂੰ ਗੈਲ ਛੁਡਾਵੇ ਗੈਲ ਆਪਣਾ ਪਿੱਛਾ ਛੁਡਾਇਆ ਤੇ ਲੈ ਠਾਕੁਰ ਨੂੰ ਲੈ ਜਾ ਹੁਣ ਧੰਨਾ ਉਸ ਪੱਥਰ ਨੂੰ ਘਰ ਲੈ ਆਇਆ ਪਹਿਲਾਂ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਇਸ਼ਨਾਨ ਕਰਾਇਆ ਚੌਂਕੀ ਤੇ ਰੱਖਿਆ ਰੋਟੀ ਪਕਾਈ ਅਤੇ ਲੱਸੀ ਰਿੜਕੀ ਲੱਸੀ ਰੋਟੀਆਂ ਠਾਕੁਰ ਦੇ ਅੱਗੇ ਰੱਖ ਕੇ ਤੇ ਧੰਨਾ ਹੱਥ ਜੋੜ ਕੇ ਬੈਠ ਗਏ ਠਾਕੁਰ ਨੂੰ

ਤੀਸਰਾ ਦਿਨ ਚੜਿਆ ਤੇ ਤੰਨਾ ਕਹਿਣ ਲੱਗਾ ਹਾਂ ਵੀ ਮੂੰਹ ਨਾ ਜੁਠਾਲ ਸਾਂ ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੈ ਐ ਪਰਮੇਸ਼ਰ ਜੇ ਤੇਰਾ ਧਰਮ ਹੈ ਕਿ ਪੰਡਤਾਂ ਦੇ ਹੱਥੋਂ ਖਾਣਾ ਤੇ ਮੈਂ ਵੀ ਜਾਟਾਂ ਫਿਰ ਮੇਰੀ ਵੀ ਜਿੱਦ ਹੈ ਕਿ ਜਦੋਂ ਤੱਕ ਤੂੰ ਰੋਟੀ ਨਹੀਂ ਖਾਏਗਾ ਮੈਂ ਵੀ ਕੁਝ ਨਹੀਂ ਖਾਣਾ ਤੂੰ ਮੇਰੇ ਨਾਲ ਨਰਾ

ਇਹ ਬੇਨਤੀ ਕੀਤੀ ਤਾਂ ਲਿਖਿਆ ਹੈ ਕਿ ਪਹਿਲਾਂ ਉਸ ਪਰਮੇਸ਼ਰ ਨੇ ਧੰਨੇ ਦੀ ਪ੍ਰੀਖਿਆ ਲਈ, ਫਿਰ ਆਪ ਪੱਥਰ ਦੇ ਵਿੱਚ ਪ੍ਰਗਟ ਹੋ ਕੇ ਸਾਹਮਣੇ ਬੈਠ ਗਏ। ਕਹਿਣ ਲੱਗੇ, ਧੰਨੇ ਆ, ਤੂੰ ਯਾਦ ਕਰਦਾ ਸੀ, ਲੈ ਮੈਂ ਆ ਗਿਆ, ਤਿੰਨ ਦਿਨ ਹੋ ਗਏ ਨੇ ਤੂੰ ਕੁਝ ਨਹੀਂ ਖਾਧਾ, ਲੈ ਧੰਨੇ ਆ, ਪਹਿਲਾਂ ਤੂੰ ਰੋਟੀ ਖਾ, ਮੈਂ ਬਾਅਦ ਵਿੱਚ ਖਾ ਲਾਂਗਾ। ਧੰਨਾ ਕਹਿਣ ਲੱਗਾ, ਨਹੀਂ, ਇਹ ਤੁਹਾਡੇ ਵਾਸਤੇ ਹੈ, ਪਹਿਲਾਂ ਤੁਸੀਂ ਛਕੋ, ਫਿਰ ਮੈਂ ਛਕਾਂਗਾ। ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਤਿੰਨ ਦਿਨ ਹੋ ਗਏ ਨੇ ਭੁੱਖਾ ਬੈਠੇ ਆ, ਤੂੰ ਕੁਝ ਨਹੀਂ ਖਾਧਾ। ਤੇ ਧੰਨਾ ਹੱਥ ਜੋੜ ਕੇ ਕਹਿੰਦਾ, ਜੇ ਇੰਨਾ ਹੀ ਮੇਰਾ ਖਿਆਲ ਸੀ ਤੇ ਪਹਿਲਾਂ ਕਿਉਂ ਨਹੀਂ ਆ ਗਏ, ਤਿੰਨ ਦਿਨ ਮੈਨੂੰ ਭੁੱਖਾ ਬਿਠਾਈ ਰੱਖੀ ਹੈ, ਤੇਰੇ ਤੇ ਬੜੇ ਸੇਵਕ ਨੇ, ਬੜੀ ਦੁਨੀਆ ਤੈਨੂੰ ਭੋਗ ਲਵਾਉਣ ਵਾਲੀ ਏ, ਜੇ ਇੰਨਾ ਹੀ ਦੁੱਖ ਹੈ ਤੇ ਪਹਿਲਾਂ ਆ ਜਾਣਾ ਸੀ। ਇਹ ਸੁਣ ਕੇ ਭਗਵਾਨ ਕਹਿਣ ਲੱਗੇ, ਨਹੀਂ ਧੰਨੇ ਆ, ਤੈਨੂੰ ਕੀ ਪਤਾ, ਜੇ ਤੂੰ ਤਿੰਨ ਦਿਨ ਕੁਝ ਨਹੀਂ ਖਾਧਾ ਤੇ ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਭਗਤ ਭੁੱਖਾ ਰਵੇ, ਪਰਮੇਸ਼ਰ ਕਿਵੇਂ ਖਾ ਸਕਦਾ। ਧੰਨੇ ਆ, ਮੈਂ ਵੀ ਤਿੰਨ ਦਿਨ ਕੁਝ ਨਹੀਂ ਖਾਧਾ, ਮੈਂ ਤੇਰਾ ਪਿਆਰ ਦੇਖ ਰਿਹਾ ਸਾਂ। ਭਾਈ ਗੁਰਦਾਸ ਜੀ ਆਪ

0: ਤਾਂ ਤੰਨੇ ਨੇ ਹੱਥ ਜੋੜ ਲਏ। ਕਹਿਣ ਲੱਗਾ, ਭਗਵਾਨ ਮੈਨੂੰ ਇਹ ਨਹੀਂ ਪਤਾ ਕਿ ਅਰਦਾਸ ਕਿਵੇਂ ਕਰੀ ਦੀ ਏ। ਲੋਕ ਤੇਰੀ ਆਰਤੀ ਕਰਦੇ ਨੇ ਪਰ ਮੈਂ ਤੇਰਾ ਆਰਤਾ ਕਰਨਾ। ਆਪ ਜੀ ਬਿਆਨ ਕਰਦੇ ਨੇ, ਭਗਤ ਧੰਨਾ ਜੀ ਆਪਣੀ ਬਾਣੀ ਵਿਚ ਆਪ,
1: ਗੋਪਾਲ ਤੇਰਾ ਆਰਤਾ।
0: ਗੋਪਾਲ ਕਹਿੰਦੇ ਨੇ ਦੁਨੀਆਂ ਨੂੰ ਪਾਲਣ ਵਾਲਾ।

ਪੈਰਾਂ ਵਿੱਚ ਪਾਉਣ ਵਾਸਤੇ ਸੋਹਣੀ ਜੁੱਤੀ ਵੀ ਚਾਹੀਦੀ। ਹੁਣ ਜੇ ਸੋਹਣੀ ਜੁੱਤੀ ਹੋਵੇ, ਕੱਪੜੇ ਪਾਟੇ ਪਾਏ ਹੋਣ ਤੇ ਤਾਂ ਵੀ ਚੰਗਾ ਨਹੀਂ ਲੱਗਦਾ। ਜੇ ਸੋਹਣੀ ਜੁੱਤੀ ਪੈਰਾਂ ਵਿੱਚ ਹੋਵੇ ਤੇ ਕੱਪੜੇ ਵੀ ਸੋਹਣੇ ਚਾਹੀਦੇ। ਇਸ ਕਰਕੇ ਕਿਰਪਾ ਕਰ, ਸੋਹਣੀ ਜੁੱਤੀ ਵੀ ਹੋਵੇ ਪੈਰੀ ਪਾਈ, ਅਤੇ ਬੜੇ ਸੋਹਣੇ ਕੱਪੜੇ ਵੀ ਹੋਣ ਨਾਲ ਪਾ।

ਅਤੇ ਅਨਾਜ ਵੀ ਚਾਹੀਦਾ ਕਿਉਂਕਿ ਜ਼ਿਮੀਦਾਰ ਸੀ। ਪੈਲੀ ਚੰਗੀ ਚਾਹੀਦੀ ਹੈ, ਅਨਾਜ ਚੰਗਾ ਚਾਹੀਦਾ ਤਾਂ ਕਿ ਇਹਨਾਂ ਚੀਜ਼ਾਂ ਵੱਲੋਂ ਮੈਂ ਨਿਸ਼ਚਿੰਤ ਹੋ ਕੇ ਤੇਰੀ ਬੰਦਗੀ ਕਰ ਸਕਾਂ। ਅਨਾਜ ਮੰਗੋ ਸੱਚ ਸੀਗਾ, ਗੋ ਪੈਸ ਮੰਗੋ ਲਾਵੇ, ਇੱਕ ਤਾਜਨ ਤੁਰੀ ਚੰਗੇਰੀ। ਗਊ ਪੈਸ ਮੰਗੋ ਲਾਵੈਰੀ, ਗਊ ਵੀ ਚਾਹੀਦੀ ਤੇ ਮੱਝ ਵੀ ਚਾਹੀਦੀ, ਪਰ ਹੁਣ ਲਾਵੇਰੀਆਂ ਲਾਵੇਰੀਆਂ ਕਹਿੰਦੇ ਨੇ ਦੁੱਧ ਦੇਣ ਵਾਲੀ। ਮੱਝ ਵੀ ਚਾਹੀਦੀ ਗਾਂ ਵੀ ਚਾਹੀਦੀ, ਪਰ ਉਹ ਜਿਹੜੀਆਂ ਦੁੱਧ ਦਿੰਦੀਆਂ ਹੋਣ

ਐ ਪਰਮੇਸ਼ਰ ਘਰ ਬਣ ਗਿਆ ਦਾਲ ਆਟਾ ਘਿਓ ਇਹ ਵੀ ਮਿਲ ਗਏ ਪੈਰੀ ਪਾਉਣ ਵਾਸਤੇ ਜੁੱਤੀਆਂ ਸੋਹਣੇ ਪਾਉਣ ਵਾਸਤੇ ਕੱਪੜੇ ਵੀ ਮਿਲ ਗਏ ਅਨਾਜ ਵੀ ਮਿਲ ਗਿਆ ਗਾਂ ਤੇ ਮੱਝ ਵੀ ਮਿਲ ਗਈ ਆਉਣ ਜਾਣ ਵਾਸਤੇ ਇੱਕ ਘੋੜੀ ਵੀ ਮਿਲ ਗਈ ਸੋਹਣਾ ਘਰ ਬਣ ਗਿਆ ਪਰ ਇੱਕ ਚੀਜ਼ ਦੀ ਕਮੀ ਹੈ ਭਗਵਾਨ ਕਹਿਣ ਲੱਗੇ ਧੰਨਿਆ ਉਹ ਕਿਹੜੀ ਕਮੀ ਕਹਿਣ ਲੱਗੇ ਪਰਮੇਸ਼ਰ ਉਹ ਕਮੀ ਹੈ ਘਰਵਾਲੀ ਦੀ ਭਗਤ ਜੀ ਕਹਿੰਦੇ ਨੇ ਘਰ ਕੀ ਗੇਹਨ ਚੰਗੀ ਘਰਵਾਲੀ ਆਗਿਆਕਾਰ ਤੇਰਾ ਨਾਮ ਜਪਣ ਵਾਲੀ ਚਾਹੀਦੀ ਹੈ ਭਗਤ ਜੀ ਆਪਣੀ ਬਾਣੀ ਵਿੱਚ

ਚੰਗੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਉਹ ਵੀ ਨਾਮ ਜਪੇ ਤੇ ਮੈਂ ਵੀ ਨਾਮ ਜਪਾਂ। ਪਰਮੇਸ਼ਰ ਕਹਿਣ ਲੱਗੇ, ਚੰਗਾ ਧੰਨਿਆ, ਇਹ ਤਾਂ ਤੈਨੂੰ ਦਿੱਤਾ, ਭਾਈ ਕੁਝ ਹੋਰ ਮੰਗ ਲੈ। ਧੰਨਾ ਕਹਿਣ ਲੱਗਾ, ਬਸ ਹੋਰ ਕੁਝ ਨਹੀਂ ਚਾਹੀਦਾ, ਬਸ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਪਰਮੇਸ਼ਰ ਕਹਿਣ ਲੱਗੇ, ਚੰਗਾ ਭਾਈ ਧੰਨਿਆ, ਤੇਰੇ ਪਿਆਰ ਦੇ ਵਾਸਾਂ ਜੋ ਤੂੰ ਮੰਗਿਆ ਇਹ ਤੈਨੂੰ ਸਭ ਕੁਝ ਮਿਲ ਜਾਵੇਗਾ।

ਹੋਰ ਇੱਕ ਨੇ ਕੇਸ ਹੱਥ ਪੈਂਦੇ ਸੀ, ਉਹ ਫਿਰ ਕੋਈ ਸਰੀਰ ਗਏ, ਤੂੰ 86 ਯਾਰ ਲੈ ਵੀ ਚੁੱਕਾ ਖਰਚੇ ਦਾ ਤੇ ਕਿਉਂ ਨੀ ਛੱਡਦਾ ਨਾਲ, ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ, ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ ਇੰਨੇ ਯੋਗ, ਤੇ ਉਹ ਸਰੀਰ ਸੀ ਥੋੜਾ ਮਨਮੁਖ, ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ, ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ। ਇਹ ਉਹਨਾਂ ਬਚਨ ਸੁਣਾਇਆ 10 ਵਜੇ ਸਵੇਰੇ ਬਚਨ ਕੀਤਾ 10 ਵਜੇ, ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ। ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਚ ਕਿੱਡੀ ਭੇਦਤਾ ਜੀ, ਪਿੱਠ ਨੀ ਲੱਗਣ ਦਿੰਦੇਗਾ ਜੀ ਕਿਹਾ ਇਸ਼ਾਰਾ ਲੈਣਾ। ਰੱਬ ਆਪਣੇ ਪਿਆਰੇ ਦੀ ਸੁਣ ਨਹੀਂ ਸਕਦਾ,

0: ਤੇ ਭਾਈ ਸ਼ਾਲੋ ਖੜੇ ਨੇ। ਉਹ ਭਾਈ ਸ਼ਾਲੋ ਤੂੰ ਖੜਾ? ਕਹਿੰਦਾ ਜੀ ਮਾਲਕ ਘਰ ਆਇਆ ਹੋਵੇ ਚੱਲ ਕੇ ਤੇ ਸੇਵਕ ਬੈਠ ਜੇ। ਇਹ ਉਹ ਧਿਆਨ ਕਰੋ ਜਿਹੜੇ ਖੰਡ ਪਾਠ ਘਰਾਂ ਚ ਰਖਾਂਦੇ ਹੋ ਤੇ ਗੁਰੂ ਪਿਆਰੇ ਹੋ। ਬਾਬਾ ਜੀ ਦਾ ਬਚਨ ਨੇ ਭੁੰਜੇ ਲੱਕ ਲਾਣਾ ਚਾਹੀਦਾ, ਲਾਣਾ ਦੋ ਦਿਨ ਦੋ ਰਾਤਾਂ ਜਿਹੜੇ ਮਹਾਰਾਜ ਦੇ ਪ੍ਰਕਾਸ਼ ਘਰ ਆ ਜਾਣ, ਖੰਡ ਪਾਠ ਹੋਵੇ, ਪਲੰਗ ਤੇ ਕਹਿੰਦੇ ਸਨ ਨਹੀਂ ਸਤਕਾਰ ਵਜੋਂ ਭੁੰਜੇ ਲੱਕ ਲਾ ਕੋਲ ਚੋਰ ਸਾਹਿਬ ਘਰ ਕੋਲ ਪਾਠ ਸੁਣ, ਮਾਲਕ ਆਇਆ ਜਿੱਥੇ ਨਹੀਂ ਸਮਝ ਉੱਥੇ ਰਮਤਾ ਵੇਲੇ ਆ ਜਾਣਗੇ ਤੇ ਭੋਗ ਵਾਲੇ ਕਮਰੇ ਚ ਵੜਨਗੇ। ਭਾਵਨਾ ਹੋਵੇ ਮਾਲਕ ਆਇਆ ਦਰ ਖੜਾ ਸੇਵਾ ਕਰੇ। ਹੱਕ
1: ਸਤਨਾਮ
0: ਭਾਈ ਸ਼ਾਲੋ ਖੜਾ ਜੀ ਮਾਲਕ ਆਇਆ ਹੋਵੇ ਤੇ ਉਹ ਤੂੰ ਤਿਲਕ ਪਿਆ ਤੂੰ ਅਸੀਂ ਤੇਰਾ ਪਤਾ ਲੈਣ ਆਇਆ ਤੂੰ ਖੜਾ। ਦਿਆਲਤਾ ਚ ਆ ਗਏ ਉਹ ਭਾਈ ਸ਼ਾਲੋ ਦੱਸ ਤੇਰੇ ਇਸੇ ਸਥਾਨ ਤੇ ਸਰੋਵਰ ਬਣਾ ਦੀ। ਕਹਿਣ ਲੱਗੇ ਨਹੀਂ ਮਹਾਰਾਜ ਉਸ ਸਥਾਨ ਦੀ ਗੁਰੂ ਰਾਮਦਾਸ ਜੀ ਸਥਾਨ ਦੀ ਬਰਾਬਰੀ ਨਹੀਂ ਕਰਨੀ। ਚੰਗਾ ਫਿਰ ਭਾਈ ਸ਼ਾਲੋ ਇੱਥੇ ਟੋਬਾ ਪਰ ਵਰ ਦਿੰਦੇ ਆ ਇੱਥੇ ਨਪੁੱਤਿਆਂ ਨੂੰ ਪੁੱਤ ਮਿਲਣਗੇ। ਭਾਈ ਸ਼ਾਲੋ ਤੇਰੇ ਪਿਆਰ ਦਾ ਸਦਕਾ ਤੂੰ ਬਾਣੀ ਨੂੰ ਸਿਮਰਨ ਨੂੰ ਹਿਰਦੇ ਚ ਵਸਾਇਆ ਇੱਥੇ ਸੁੱਕੇ ਬੱਚੇ ਹਰੇ ਹੋਣਗੇ ਲੋਕਾਂ ਦੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰ ਹੋਣਗੀਆਂ। ਸੰਗਤ ਇੱਕ ਅੰਦਾਜ਼ਾ ਲਾ ਲੋ ਕਿ ਗੁਰਬਾਣੀ ਜਿਹੜੀ ਏ ਕੇਵਲ ਝੋਲੀ ਭਰਨ ਤੱਕ ਸੀਮਤ ਨਹੀਂ ਅੱਗੋਂ ਝੋਲੀਆਂ ਭਰਨ ਵਾਲੀ ਬਣਾ ਦਿੰਦੀ। ਇਹ ਛੇਵੀਂ ਵਿਸ਼ੇਸ਼ਤਾ ਜੇ ਡਟ ਕੇ ਗੁਰਬਾਣੀ ਨਾਲ ਜੁੜੋ ਤਾਂ ਗੱਲ ਸਾਰੀ ਮੈਂ ਦੇਖੇ ਭਾਵਨਾ ਦੀ ਏ ਨਿਸ਼ਚੇ ਦੀ ਏ। ਇੱਥੋਂ ਤੱਕ ਨਿਸ਼ਚਾ ਨਾ ਰੱਖਿਓ ਮੇਰੀ ਝੋਲੀ ਭਰਨੀ ਕਿ ਨਹੀਂ ਤਾਂ ਖੜੇ ਹੋ ਨਿਸ਼ਚਾ ਉਹ ਮੈਂ ਕੀ ਇੱਥੇ ਅਗਾਂਹ ਝੋਲੀਆਂ ਭਰਨ ਵਾਲਾ ਵੀ ਬਣਾ ਸਕਦੀ। ਕੋਈ ਇਹਨੂੰ ਹਿਰਦੇ ਨਾਲ ਇਹਦੀ ਖੁਰਾਕ ਬਣਾਵੇ ਸਹੀ, ਕੋਈ ਜੁੜੇ ਸਹੀ। ਛੇ ਵਿਸ਼ੇਸ਼ਤਾਈਆਂ ਆਓ ਇਹ ਪੰਕਤੀ ਪੜ੍ਹੀਏ।

ਸੀ ਕੀ ਜਾਣੇ ਕਿ ਆਕਾਸ਼ ਕਿੱਡਾ ਵੱਡਾ ਹੈ। ਹਾਂ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਤੂੰ ਅਗਮ ਦਿਆਲ ਅਗਮ ਹੈ, ਆਪ ਲੈ ਮਿਲਾਈ, ਮੈਂ ਤੁਝਵੇਂ ਬੇਲੀ ਕੋਲ। ਇਹ ਗਰੀਬ ਨਿਹਾਜ, ਮੇਰਾ ਤਾਂ ਆਸਰਾ ਹੀ ਤੂੰ, ਮੇਰੇ ਜੀਵਨ ਦਾ ਸਹਾਰਾ ਹੀ ਤੂੰ। ਮਿਹਰਬਾਨ ਸਾਈਂ, ਮੇਰੇ ਰੱਬੀ ਦਾਤਾ, ਬਚਪਨ ਖੇਲ ਕੂਦ ਵਿਚ ਗੁਜ਼ਰ ਗਿਆ, ਜਵਾਨੀ ਮਸਤਾਨੀ ਆਪਣੇ ਆਪ ਦਾ ਪਤਾ ਹੀ ਨਹੀਂ ਰਿਹਾ। ਗਰੀਬ ਨਿਵਾਜ, ਹੁਣ ਤਾਂ ਬੁਢੇਪਾ ਆ ਗਿਆ। ਇਹ ਮੇਰੇ ਦਾਤਾ, ਹੁਣ ਤਾਂ ਕੰਬੀ ਦਾ ਬਰੂਟੜਾ ਹਾਂ, ਪਤਾ ਨੀ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਰੋੜ ਕੇ ਲੈ ਜਾਵੇ। ਹੇ ਮੇਰੇ ਧੰਨ ਗੁਰੂ ਨਾਨਕ ਦਾਤਾ, ਮੈਨੂੰ ਦਰਸ਼ਨ ਦੇ। ਦਰਸ਼ਨਾਂ ਦੀ ਦਾਤ ਪਿਆ ਮੰਗਦਾ ਕੌਣ? ਪਿਆਰੀ ਸਾਧ ਸੰਗਤ, ਰਾਏ ਬੁਲਾਰ ਆਖੋ ਸ੍ਰੀ ਵਾਹਿਗੁਰੂ। ਉਹ ਰਾਏ ਬੁਲਾਰ, ਰਾਏ ਭਵੇਂ ਤਲਵੰਡੀ ਦਾ ਮਾਲਿਕ, ਪਹਿਲੀ ਵਾਰੀ ਗੁਰੂ ਨਾਨਕ ਨੂੰ ਵੇਖਿਆ, ਗੁਰੂ ਨਾਨਕ ਜੋਗਾ ਹੋ ਗਿਆ, ਅੱਜ ਰੋ ਰਿਹਾ ਬਾਹਰ ਖੂਹ ਤੇ ਬੈਠਾ। ਨੌਕਰ ਨੇ ਚੌਕੀ ਵਿਛਾਈ ਹੈ, ਉੱਤੇ ਬਹਿ ਕੇ ਰਾਏ ਬੁਲਾਰ ਰੋ ਰੋ ਕੇ ਅਰਦਾਸੇ ਪਿਆ ਕਰਦਾ। ਇਹ ਮੇਰੇ ਦਾਤਾ, ਆ ਮੈਨੂੰ ਦਰਸ਼ਨ ਦੇ। ਅੱਖਾਂ ਵਿਚੋਂ ਅਥਰੂ ਡਿੱਗਦੇ ਹਨ, ਚਿੱਟੇ ਦੁੱਧ ਵਰਗੇ ਦਾੜੇ ਤੇ ਆਖੇ ਪੈਂਦੇ ਹਨ, ਮਨ ਨੂੰ ਸੁੱਚੇ ਮੋਤੀ ਜੜੇ ਹਨ ਪਿਆਰ ਦੇ। ਰੋਂਦਾ ਅੱਖਾਂ ਦੀਆਂ ਸਿੱਪੀਆਂ ਵਿਚੋਂ ਪਿਆਰ ਦੇ ਸੋਚੀ ਸੁੱਚੇ ਮੋਤੀ ਡੁੱਲ ਰਹੇ ਹਨ, ਤੇ ਅਰਦਾਸ ਕਰਦਾ ਕਿ ਆਓ ਆਪਾਂ ਵੀ ਕਰੀਏ ਪਿਆਰੀ ਸਾਧ ਸੰਗਤ ਅਰਦਾਸ। ਅੱਜ ਰਾਜ ਬੁਲਾਰ ਬੇਨਤੀ ਕਰ ਰਿਹਾ, ਹੇ ਨਿਰੰਕਾਰ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, 12 ਸਾਲਾਂ ਦਾ ਵਿਛੋੜਾ ਕਿਵੇਂ ਸਾਰਿਆ ਜਾ ਸਕਦਾ ਹੈ? ਆਓ ਦਰਸ਼ਨ ਦਿਓ। ਅੱਖਾਂ ਵਸ ਰਹੀਆਂ ਹਨ ਤੇ ਰਸਨਾ ਬੇਨਤੀ ਕਰ ਰਹੀ ਹੈ ਕਿ ਪਹਿਲੇ ਸੇਵਕ ਬੋਲੇ।

ਨੇ ਖੋਜਿਆ ਉਹਨੂੰ ਮਾਲਕ ਮਾਲਕ ਲੱਭਾ ਹੈ ਤੇ ਜਿਸ ਸਿੱਖ ਨੇ ਮਨਜੋੜ ਕੇ ਬੇਨਤੀ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਸੁਣੀ ਹੈ ਸਾਰੇ ਆਓ ਪਿਆਰੀ ਸਾਧ ਸੰਗਤ ਅੱਜ ਦਾ ਇਹ ਸਮਾਂ ਇਹ ਰਾਤ ਖਾਸ ਬਖਸ਼ਿਸ਼ ਵਾਲੀ ਹੈ ਕੀ ਪਤਾ ਹੋ ਜਾਏ ਬਖਸ਼ਿਸ਼ ਕੋਈ ਵੱਡੀ ਗੱਲ ਨਹੀਂ ਆਓ ਤਰਲਾ ਤਾਂ ਕਰੋ ਉਦਮ ਤਾਂ ਕਰੋ ਉਹ ਕਿਹੜਾ ਉਦਮ ਹੈ ਆਪਣੇ ਮਾਲਕ ਅੱਗੇ ਅਰਦਾਸ ਇਹ ਸਭ ਤੋਂ ਵੱਡੀ ਦਾਤ ਹੈ ਜੋ ਗੁਰੂ ਨੇ ਸਿੱਖ ਨੂੰ ਬਖਸ਼ੀ ਹੈ ਅਰਦਾਸ ਜਿਸ ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ ਰਾਏ ਬੁਲਾਰ ਰੋ

ਕੀ ਕਹਿੰਦੀ ਹੈ, ਜਹਾਂ ਵੀ ਜਾ ਨਿਕਲਤਾ ਹੂੰ ਯਹੀ ਕਹਿਤੀ ਮੁਝੇ ਹਲਕਤੀ, ਵੋ ਦੇਖੋ

ਗੁਰੂ ਨਾਨਕ ਦਾ ਦੀਵਾਨ ਰਾਏ ਪ੍ਰਸਾਦ, ਮੇਰੇ ਤਨ ਗੁਰੂ ਨਾਨਕ ਦਾ ਦੀਵਾਨ, ਮੰਗਣਾ ਕੀ ਹੈ ਗੁਰੂ ਦੇ ਦਰਸ਼ਨ।

ਇਧਰੋਂ ਤੋੜ ਉੱਡੀ ਹੈ। ਕਾਲੂ ਵੇਖ ਕੌਣ ਪਿਆ ਆਉਂਦਾ ਹੈ, ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਪਿਆ ਆਉਂਦਾ। ਕਾਲੂ ਨੇ ਚੱਕਿਆ ਕੋਈ ਰੱਥ ਆ ਰਿਹਾ, ਨੇੜੇ ਆਇਆ ਰੱਥ, ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ, ਖੁਸਰੀ ਵਾਹਿਗੁਰੂ ਰਾਏ ਜੀ ਨਾਨਕੀ ਆਈ। ਰਾਏ ਬੁਲਾਰ ਉੱਠ ਕੇ ਖੜਾ ਹੋ ਗਿਆ, ਕਾਲੂ ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ ਹੈ, ਤੇ ਜੇ ਤਲਵੰਡੀ ਦੇ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ। ਮੇਰੇ ਪਹੁੰਚ ਬੇਬੇ ਨੇ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਜ ਬੁਲਾਰ, ਅਦਬ ਨਾਲ ਰੱਤ ਉਤਰੀ। ਰਾਏ ਬੁਲਾਰ ਨੇ ਰੋ ਕੇ ਕਿਹਾ ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ, ਕਿੱਥੇ ਹੈ ਮੇਰਾ ਧੰਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ, ਅਜੇ ਨਹੀਂ ਆਇਆ ਮੇਰਾ ਵੀਰ। ਨਹੀਂ ਨਾਨਕੀ, ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ, ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਵਲੀ ਅੱਲਾ ਪੀਰਾਨ ਪੀਰ ਗੁਰੂ ਨਾਨਕ। ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਅਸੀਂ ਵੀ ਆਵਾਂਗੇ, ਪਰ ਅਜੇ ਨਹੀਂ ਆਏ। ਨਹੀਂ ਨਾਨਕ, ਬੜੀਆਂ ਅਰਦਾਸਾਂ ਕੀਤੀ, ਨਾਨਕੀ ਤੂੰ ਅਰਦਾਸ ਕਰ, ਅਸੀਂ ਪਾਪੀ ਹਾਂ, ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਤੂੰ ਅਰਦਾਸ ਕਰ। ਸੱਤ ਬੱਚੇ ਬੇਬੇ ਘਰ ਆਈ, ਅੱਗੇ ਆ ਕੇ ਕੀ ਤੱਕਿਆ ਮਾਤਾ ਤ੍ਰਿਪਤਾ ਦੇ ਸੁਧ ਪਈ। ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ, ਮਾਤਾ ਤ੍ਰਿਪਤਾ ਨੇ ਨੇਤਰ ਖੋਲੇ, ਕੀ ਤੱਕਿਆ ਨਾਨਕ ਦੇ ਪਿਆਰੇ ਜੁੜੀ ਬੈਠੀ ਸਾਂ, ਪਰ ਨਾਨਕ ਦੀ ਭੈਣ ਆ ਗਈ ਹੈ। ਸਤਿਕਾਰ ਕੀ ਨਾਨਕੀ, ਕੋਈ ਆਪਣੇ ਵੀਰ ਦੀ ਸੋਚ ਨਾ। ਵੇਖਣਾ ਇੱਕ ਸਾਲ ਨੇ, ਦੋ ਨੇ, ਬਾਰਾਂ ਸਾਲ, ਨਿਰੰਕਾਰ ਨੇ ਵਡੇਰੀ ਅਵਸਥਾ ਵਿਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ। ਬਾਰਾਂ ਸਾਲਾਂ ਦਾ ਵਿਛੋੜਾ, ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ ਉਸ ਮਾਂ ਦੇ ਦਿਲ ਕੋਲੋਂ ਪੁੱਛੋ। ਵੇਖਣਾ ਨਾਨਕੀ, ਪੂਰੂ ਮਾਸੀ ਆਈ, ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ, ਪੂਰਨਮਾਸੀ ਲੰਘ ਗਈ, ਗੁਰੂ ਨਾਨਕ ਆਏ। ਫਿਰ ਮੈਂ ਆਪਣੇ ਹੱਥੀਂ ਸੂਤਰ ਕੱਤਿਆ, ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ, ਆਵੇਗਾ ਨਾਨਕ ਉਹਦੇ ਗਲ ਵਿਚ ਪਾਵਾਂਗੀ। ਪੂਰਨਮਾਸੀ ਲੰਘੀ, ਚੋਲਾ ਉਸੇ ਤਰ੍ਹਾਂ ਪਿਆ, ਇੱਕ ਨਹੀਂ ਦੋ ਨਹੀਂ ਨਾਨਕੀ, ਬਾਰਾਂ ਚੋਲੇ ਤਿਆਰ ਹੋਏ ਪਏ, ਪਰ ਚੋਲੇ ਤਿਆਰ ਹਨ, ਚੋਲੇ ਪਾਉਣ ਵਾਲਾ ਨਹੀਂ ਆਉਂਦਾ। ਨਾਨਕੀ ਤੂੰ ਅਰਦਾਸ ਕਰ, ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ। ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ, ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ, ਫਿਰ ਰੋ ਕੇ ਕਰਦੀ ਏ ਅਰਦਾਸ। ਕਿਹੜੀ ਅਰਦਾਸ? ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ, ਆਓ ਆਪਾਂ ਵੀ ਕਰੀਏ।

ਅੱਖੀਆਂ ਨੇਤਰਾਂ ਚ ਦਰਸ਼ਨਾਂ ਦੀ ਸਿੱਖ ਹੈ ਉਹਨਾਂ ਨੂੰ ਨੀਂਦਰ ਕਿੱਥੇ। ਅੱਜ ਬੇਬੇ ਨਾਨਕ ਸਾਰੀ ਦੁਨੀਆ ਸੁੱਤੀ ਹੈ, ਬੇਬੇ ਜਾਗ ਰਹੀ ਹੈ, ਕੋਠੇ ਤੇ ਚੜ ਗਈ, ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ, ਦੂਰ ਦੂਰ ਵੇਖਦੀ ਹੈ, ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ ਨਹੀਂ ਹੈ, ਫਿਰ ਰੋ ਪੈਂਦੀ ਹੈ, ਅੱਖਾਂ ਵਿਚੋਂ ਪਾਣੀ, ਸਾਵਣ ਪਾਦੋ ਦੀਆਂ ਚੜੀਆਂ ਲੱਗ ਜਾਂਦੀਆਂ ਹਨ ਤੇ ਕਰਦੀ ਏ ਅਰਦਾਸ।

ਮਿਲੇ ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ, ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰਿਆ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਪਿਛਲੇ ਦੇ ਤੇ ਕੋਠੇ ਤੇ ਖੜੋਤੀ ਅੱਧੀ ਰਾਤ ਵੇਲੇ, ਫਿਰ ਬੇਬੇ ਨੇ ਅਰਦਾਸ ਕੀਤੀ।

ਅੱਗੇ ਅੱਗੇ ਮੇਰਾ ਧੰਨ ਗੁਰੂ ਨਾਨਕ ਜਪਾਉਂਦਾ ਜਾ ਰਿਹਾ ਸਤ ਕਰਤਾਰੀ ਤੇ ਪਿੱਛੇ 33 ਕਰੋੜ ਦੇਵਤਾ ਮੇਰੇ ਧੰਨ ਗੁਰੂ ਨਾਨਕ ਦੇ ਤਲੀਆਂ ਦੀ ਖਾਕ ਚਟਕਾਉਂਦਾ ਆਖੋ ਸ੍ਰੀ ਵਾਹਿਗੁਰੂ ਲੈ ਮਰਦਾਨੇ ਹੁਣ ਬੋਲੀ ਨਾ ਬੇਬੇ ਨਾਨਕੀ ਦੀ ਆਸ ਪੂਰਨ ਕਰਨੀ ਹਜ਼ੂਰ ਆਏ ਅਡੋਲੀ ਆ ਕੇ ਬੇਬੇ ਨਾਨਕੀ ਦੇ ਹੱਥਾਂ ਤੋਂ ਮੱਖਣ ਚੁੱਕਿਆ ਤੇ ਪਿਆਰ ਨਾਲ ਵਚਨ ਕੀਤਾ ਬੇਬੇ ਬੋਲ ਸਤ ਕਰਤਾਰ ਬੇਬੇ ਦੇ ਕੰਨਾਂ ਚ ਸਤ ਕਰਤਾਰ ਦੀ ਆਵਾਜ਼ ਪਈ ਸਾਰੀ ਸੁਰਤ ਕੰਨਾਂ ਵਿਚ ਲਿਆ ਕੇ ਇਹ ਆਵਾਜ਼ ਤੋਂ ਮੇਰੇ ਵੀਰਨ ਦੀ ਜਾਪਦੀ ਹੈ ਜੋ ਨੇਤਰ ਖੋਲੇ ਬੇਬੇ ਨੇ ਕੀ ਤੱਕਿਆ ਜਿਸ ਮੂਰਤ ਦਾ ਧਿਆਨ ਪਈ ਧਰਦੀ ਸਾਂ ਮੂਰਤ ਸੂਰਤ ਬਣ ਕੇ ਮੇਰਾ ਵੀਰ ਸਾਹਮਣੇ ਖੜੋਤਾ ਵੀਰ ਮੇਰਾ ਨਿਰੰਕਾਰੀ ਵੀਰ ਵੀਰ ਜੀ ਆ ਗਏ ਹੋ ਹਾਂ ਬੇਬੇ ਤੇਰੀਆਂ ਅਰਦਾਸਾਂ ਨੂੰ ਸੁਣ ਕੇ ਆ ਗਏ ਬੇਬੇ ਉੱਠੀ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਮਰਿਆਦਾ ਪੁਰਸ਼ੋਤਮ ਹਜ਼ੂਰ ਨੇ ਬੇਬੇ ਦਾ ਹੱਥ ਬੇਬੇ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਤੇ ਵਚਨ ਕੀਤਾ ਬੇਬੇ ਮੱਥਾ ਨਾ ਟੇਕ ਤੂੰ ਵੱਡੀ ਹੈ ਆਖੋ ਸਿੱਖ ਲੈ ਰੋਕ ਦੇਈ ਬੇਬੇ ਵੀਰੇ ਤੂੰ ਵੱਡਾ ਹੈ ਕਿ ਮੈਂ ਵੱਡੀ ਤੂੰ ਵੱਡਾ ਹੈ ਜਿਸਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਸੱਜਣ ਸੱਗ ਨੂੰ ਸੰਤ ਬਣਾਇਆ ਹੈ ਵਲੀ ਕਨਾਰੀ ਦਾ ਮਾਨ ਤੋੜਿਆ ਹੈ ਪੱਥਰਾਂ ਨੂੰ ਪੰਜੇ ਲਗਾ ਕੇ ਮੋਮ ਕਰਨ ਵਾਲਿਆ ਤੂੰ ਵੱਡਾ ਹੈ ਕਿ ਮੈਂ ਵੱਡੀ ਨਾ ਬੇਬੇ ਮਰਿਆਦਾ ਵੀ ਰੱਖੀ ਪਰ ਵੀਰ ਮਾਤਾ ਨੂੰ ਮਿਲੇ ਹੋ ਕਿ ਨਹੀਂ ਬੇਬੇ ਪਹਿਲਾਂ ਤੇਰੇ ਕੋਲ ਆਏ ਮਾਂ ਨੂੰ ਵੀ ਮਿਲੋ ਹਜ਼ੂਰ ਆਏ ਅੱਗੇ ਮਾਤਾ ਤ੍ਰਿਪਤਾ ਬੇਸੁੱਧ ਪਈ ਹਜ਼ੂਰ ਨੇ ਬੜੇ ਪਿਆਰ ਨਾਲ ਜਾ ਕੇ ਗਲੂੰਬੜੀ ਪਾਈ ਤੇ ਕਿਹਾ ਮਾਂ ਮੈਂ ਆ ਗਿਆ ਆਖੋ ਸਿੰਘ ਨੇਤਰ ਖੁੱਲ ਗਿਆ ਅੱਜ ਮਾਤਾ ਤ੍ਰਿਪਤਾ ਨੂੰ 12 ਸਾਲਾਂ ਦਾ ਵਿਛੜਿਆ ਨਿਰੰਕਾਰੀ ਪੁੱਤਰ ਮਿਲਿਆ ਆਖੋ ਸ੍ਰੀ ਵਾਹਿਗੁਰੂ ਮੱਥਾ ਚੁੰਮਿਆ ਪਿਆਰ ਕੀਤਾ ਨਾਨਕੀ ਲਿਆ ਚੋਲਿਆਂ ਵਾਲੀ ਗੰਢ ਲਿਆਂਦੀ ਹੁਣ ਮਾਤਾ ਤ੍ਰਿਪਤਾ ਆਪਣੇ ਸੋਹਣੇ ਪੁੱਤਰ ਨੂੰ 1 ਚੋਲਾ ਪਵਾਇਆ ਦੂਜਾ ਤੀਜਾ 12 ਚੋਲੇ ਪਵਾਤੇ ਆਖੋ ਸ੍ਰੀ ਵਾਹਿਗੁਰੂ ਵੇਖ ਵੇਖ ਵਿਖਰਦੀ ਹੈ ਤੇ ਕਹਿੰਦੀ ਏ ਨਾਨਕ ਹੁਣ ਨਾ ਬਾਹਰ ਜਾਏ ਨਾਨਕ ਜੀ ਅੰਮੀ ਪਿਤਾ ਨੂੰ ਵੀ ਮਿਲੇ ਹੋ ਕਿ ਨਹੀਂ ਨਹੀਂ ਮਾਤਾ ਤ੍ਰਿਪਤਾ ਨੇ ਕਿਹਾ ਨਾਨਕ ਫਿਰ ਪਿਤਾ ਨੂੰ ਵੀ ਮਿਲ ਤੇਰੇ ਪਿਆਰ ਦੀਵਾਨੇ ਹੋਏ ਫਿਰਦੇ ਹਜ਼ੂਰ ਉੱਠੇ ਮੈਂ ਤੇ ਕਾਲੂ ਕੋਲ ਆਏ ਤੇ ਹਜ਼ੂਰ ਨੇ ਪਿਤਾ ਸਮਝ ਕੇ ਮੈਂ ਤੇ ਕਾਲੂ ਅੱਗੇ ਨਮਸਕਾਰ ਕੀਤੀ ਤੇ ਮੈਂ ਤਾਂ ਕਾਲੂ ਭੁੱਬਾ ਮਾਰ ਕੇ ਰੋ ਪਿਆ ਕਹਿਣ ਲੱਗਾ ਉਹ ਨਾਨਕ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਮੇਰੇ ਅੱਗੇ ਮੱਥਾ ਨਾ ਟੇਕ ਮੈਂ ਕਲਯੁਗੀ ਜੀ ਬੰਦਾ ਗੰਦਾ ਹਾਂ ਤੂੰ ਰੱਬੀ ਨੂਰ ਨਾ ਪਿਤਾ ਜੀ ਮਰਿਆਦਾ ਰੱਖਣੀ ਕਾਲੂ ਨੇ ਕਿਹਾ ਨਾਨਕ ਫਿਰ ਰਾਏ ਬੁਲਾਰ ਨੂੰ ਮਿਲੇ ਹੋ ਕਿ ਨਹੀਂ ਪਿਤਾ ਜੀ ਫਿਰ ਰਾਏ ਬੁਲਾਰ ਨੂੰ ਮਿਲੇ ਹਜ਼ੂਰ ਤੁਰ ਪਏ ਅੱਜ ਸਾਰਿਆਂ ਨੂੰ ਦਰਸ਼ਨ ਦੇਂਦੇ ਦੇਂਦੇ ਜਿਸ ਵੇਲੇ ਰਾਏ ਬੁਲਾਰ ਕੋਲ ਆਏ ਰਾਏ ਬੁਲਾਰ ਰੋ ਰਿਹਾ ਹੈ ਤੇ ਪਿਆ ਕਹਿੰਦਾ ਹੈ ਕਿ ਸਦਾ ਦਰਸ਼ਨਾਂ ਦੀ ਦਾਤ ਬਖਸ਼ੋ ਆਖੋ ਸ੍ਰੀ ਵਾਹਿ ਤੇ ਆਪਣੀ ਯਾਦ ਕਿਰਪਾ ਨਿਧਾਨ ਨਾਨਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਜਪੀ ਨਾਮ ਦੇ ਸਦਕੇ ਨਾਮ ਹੀ ਮਿਲ ਜਾਏਗਾ ਤੋ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਇਸ ਸਮੇਂ ਉਧਰ ਇੰਦਰ ਦੇਵਤਾ ਵਸ ਰਿਹਾ ਹੈ ਉਧਰ ਇੰਦਰ ਦੇਵਤਾ ਹਾਜ਼ਰੀ ਲਗਵਾ ਰਿਹਾ ਹੈ ਤੇ ਇਧਰ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜੇ ਇਹ ਪਿਆਰ ਹੈ ਇੱਕ ਵਾਰੀ ਵੱਡੇ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਦੀ ਅਰਦਾਸ ਸੁਣ ਕੇ ਦਿੱਲੀ ਆਏ ਜਿੱਥੇ ਹੁਣ ਨਿਊ ਰਜਿੰਦਰ ਨਗਰ ਹੈ ਇੱਥੇ ਪਹਿਲਾਂ ਖੂਨੀ ਨਾਲਾ ਹੁੰਦਾ ਸੀ ਹੁਣ ਤਾਂ ਬੜੀਆਂ ਆਬਾਦੀਆਂ ਉਸ ਵੇਲੇ ਜੰਗਲ ਹੀ ਜੰਗਲ ਸੀ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ ਪਰ ਜਿਹੜੇ ਆਸ਼ਕ ਸਨ ਉਹ ਰੋਜ਼ ਪਹੁੰਚਦੇ ਸਨ ਪਿਆਰੀ ਸਾਧ ਸੰਗਤ ਪਟਿਆਲੇ ਦੇ ਰਹਿਣ ਵਾਲੇ ਸਰਦਾਰ ਹਰਚੰਦ ਸਿੰਘ ਜੀ ਐਗਰੀਕਲਚਰ ਕਮਿਸ਼ਨਰ ਪਟਿਆਲੇ ਤੋਂ ਦਿੱਲੀ ਦਰਸ਼ਨ ਕਰਨ ਵਾਸਤੇ ਆਏ ਰਾਏ ਬਹਾਦਰ ਨਾਰਾਇਣ ਸਿੰਘ ਜੀ ਰਾਧਾ ਸਵਾਮੀ ਮੱਤ ਦੇ ਸਨ ਉਨ੍ਹਾਂ ਕੋਲ ਠਹਿਰੇ ਅੰਮ੍ਰਿਤ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ
تو رائے باد نرائن سنگھ بھی کہنے لگے ہرچند سیاں اسی بھی نال چلیں گے جی صدقے چلو جی. چار اچ بیٹھے آ گئے اگے کیرتن ہو رہا ہے امرت ویلے آسا جی بھی وارد تو بابا جی ترتی پٹ کے نیویں بہندے سن براگن لگائی ہے ہن بھی کر لو درشن براگن لگا کے مستی جھوم رہے ہیں تے پیاری ساتھ سنگت بارش شروع ہو گئی. سائبان نہیں سی کوئی اتنے چھت نہیں سی باری دیوان سجیا ہوا سی تو بابا جی نے اشارہ کیتا بھائی کیرتن کرن والیاں اتنے کپڑے تان دو تان دیتے تے بابا جی نے راگی سنگھاں نوں کہا اے تو کام پڑھو کیڑیاں آپاں وی پڑھ لئیے

ਨਿਕ ਹਰ ਪ੍ਰਭਾਤੇ ਮੇਲੇ ਸ਼ਬਦ ਦੀ ਅਖੀਰਲੀ ਤੋਂ ਪੜ ਕੇ ਸਮਾਪਤੀ ਕਰਦਾ ਹਾਂ ਤੇ ਨਾਲੇ ਬੇਨਤੀ ਕਰਦਾ ਹਾਂ ਬਈ ਸਰ ਕਰਤਾਰ ਸਿੰਘ ਜੀ ਹੋਰਾਂ ਨੇ ਕੁਛ ਵਾਜੇ ਤੇ ਮਾਇਆ ਰੱਖੀ। ਇਹ ਠੀਕ ਹੈ ਵੀ ਮੈਂ ਕੋਈ ਤਿਆਗੀ ਨਹੀਂ ਹਾਂ, ਗ੍ਰਸਤੀ ਹਾਂ, ਪਰ ਮੈਂ ਬੇਨਤੀ ਕਰਦਾ ਹਾਂ ਬਈ ਇਹ ਮਾਇਆ ਰਹਿਣ ਦਿਓ, ਕਿਉਂਕਿ ਆਪਾਂ ਸਾਰੇ ਇੱਥੇ ਹਾਜ਼ਰੀਆਂ ਲਗਾਉਣ ਵਾਸਤੇ ਬੈਠੇ। ਪੂਰਮਾਸ਼ੀ ਦਾ ਬਾਬਿਆਂ ਦੇ ਠਾਠ ਤੇ ਜਾਈਦਾ ਹੈ, ਪੂਰਮਾਸ਼ੀ ਤੇ ਆਪ ਬਖਸ਼ਿਸ਼ ਕਰਦੇ ਬਈ ਆਇਆ ਕਰ ਸਤ ਵਚਨ ਗਰੀਬ ਨਾਲ। ਮੈਨੂੰ ਯਾਦ ਹੈ ਇੱਕ ਵਾਰੀ ਪੋਹ ਦੇ ਵਿਚ ਪੂਰਮਾਸ਼ੀ ਆਈ, ਪੋਹ ਦਾ ਮਹੀਨਾ, ਪੰਜਾਬ ਦੇ ਵਿਚ ਬੜਾ ਠੰਡਾ ਹੁੰਦਾ, ਬੜੀ ਸਰਦੀ ਹੁੰਦੀ। ਪੂਰਮਾਸ਼ੀ ਵਾਲੀ ਰਾਤ ਸੰਗਤ ਬੇਨਤੀ ਕੀਰਤਨ ਹੋਏ ਫਿਰ ਬਾਬਾ ਜੀ ਦੇ ਬਚਨ ਤੇ ਸੰਗਤਾਂ ਬੈਠੀਆਂ ਨਾਲੇ ਅੱਗ ਬਾਲ ਕੇ ਸੇਕ ਰਹੀਆਂ ਤੇ ਨਾਲੇ ਬਚਨ ਸੁਣਦੀਆਂ। ਬੜੀ ਠੰਡ ਬਾਬਾ ਜੀ ਸੱਸੇ ਜੀ ਮਹਾਰਾਜ ਬਚਨ ਹੋਏ ਰਾਤੀ ਤਕਰੀਬਨ 12-1 ਵਜੇ ਸਮਾਪਤੀ। ਅੰਮ੍ਰਿਤ ਵੇਲੇ ਫਿਰ ਕੀਰਤਨ ਬਾਬਾ ਜੀ ਨਿਤਨੇਮ ਤੋਂ ਬਾਅਦ ਤਕਰੀਬਨ 9-9:30 ਵਜੇ ਬਾਹਰ ਨਿਕਲਦੇ ਸੀ। ਜਿਸ ਵੇਲੇ ਨਿਕਲੇ ਸੇਵਕ ਵੀ ਨਾਲ, ਹੋਰ ਵੀ 2-4 ਸੰਗੀ ਬਾਬਾ ਜੀ ਠਾਰ ਦੇ ਵਿਚ ਤੁਰਦੇ ਤੁਰਦੇ ਜਿਸ ਵੇਲੇ ਉੱਥੇ ਆਏ ਪੁੱਛਣ ਲੱਗੇ ਬਈ ਇੱਥੇ ਸਵਾਹ ਕਿਧਰੋਂ ਆ ਗਈ, ਸਵਾਹ ਦੀਆਂ ਢੇਰੀਆਂ ਲੱਗੀਆਂ ਪਈਆਂ। ਤੋ ਬੇਨਤੀ ਕੀਤੀ ਗਰੀਬ ਨਵਾਜ, ਰਾਤੀ ਠੰਡ ਬੜੀ ਸੀ, ਗੁਰੂ ਨਾਨਕ ਦੀਆਂ ਸੰਗਤਾਂ ਆਈਆਂ ਸਨ, ਉਨ੍ਹਾਂ ਨੇ ਨਾਲੇ ਕੀਰਤਨ ਸੁਣਿਆ ਤੇ ਨਾਲੇ ਅੱਗ ਬਾਲ ਕੇ ਸੇਕਦੇ ਰਹੇ। ਤੋ ਬਾਬਾ ਜੀ ਬੜੇ ਪ੍ਰਸੰਨ ਹੋਏ, ਅਰਸ਼ਾਂ ਵੱਲ ਤੱਕਿਆ ਤੇ ਕਿਸੇ ਮਸਤੀ ਵਿਚ ਆ ਕੇ ਕਿਹਾ, ਹਾਂ ਭਾਈ ਲੱਗੀ ਸੀ ਭਗਤਾਂ ਦੀ ਮੰਡੀ ਆਖੋ ਸ੍ਰੀ ਵਾਹਿਗੁਰੂ। ਫਿਰ ਨਾਮ ਦਾ ਵਣਜ ਹੋਇਆ, ਆਏ ਸਨ ਰਾਜਾ ਜੋਗੀ ਦੂਰੋਂ ਦੂਰੋਂ, ਫਿਰ ਆ ਕੇ ਧੰਨ ਗੁਰੂ ਨਾਨਕ ਸਕੇ ਪਾਤਸ਼ਾਹ ਦੇ ਦਰ ਤੇ ਹਾਜ਼ਰੀ ਭਰ ਕੇ ਆਏ ਤਪਸਵੀ, ਇੱਕ ਰਾਤ ਤਪੱਸਿਆ ਕਰਕੇ ਸਾਰੇ ਮਹੀਨੇ ਦਾ ਫਲ ਲੈ ਗਿਆ ਕੁਛ ਨਹੀਂ, ਸਾਰੇ ਮਹੀਨੇ ਦਾ। ਪਿਆਰੀ ਸਾਧ ਸੰਗਤ, ਇਹ ਬਖਸ਼ਾਂ ਹੁੰਦੀਆਂ, ਤਾਂ ਮੇਰੀ ਇਹ ਅਰਦਾਸ ਹੈ ਕਿ ਇਹ ਮਾਇਆ ਤੁਸੀਂ ਰਹਿਣ ਦਿਓ, ਮੇਰੀ ਵੀ ਨਿਸ਼ਕਾਮ ਹੀ ਹਾਜ਼ਰੀ ਲੱਗਣ ਦਿਓ, ਕਿਉਂਕਿ ਬਾਬਿਆਂ ਦੇ ਕੋਲ ਨਿਸ਼ਕਾਮ ਹਾਜ਼ਰੀ ਲੱਗਦੀ ਹੈ। ਫਿਰ ਇਹ ਨਹੀਂ ਵੀ ਕਿਸੇ ਚੀਜ਼ ਦੀ ਕਮੀ ਆ ਜਾਂਦੀ ਹੈ, ਮਾਲਕ ਨੂੰ ਰਿਝਾਈਏ, ਮਾਲਕ ਸਭ ਕੁਝ ਦਿੰਦਾ ਹੈ। ਤੋ ਮੇਰੀ ਅਰਦਾਸ ਉਮੀਦ ਹੈ ਰਾਜ ਕਰਤਾਰ ਸਿੰਘ ਜੀ ਪ੍ਰਵਾਨ ਕਰਨਗੇ, ਇਹ ਮਾਇਆ ਚੁੱਕ ਲਓ ਤੇ ਆਓ ਹੁਣ ਪਿਆਰੀ ਸਾਧ ਸੰਗਤ ਸ਼ਬਦ ਦੀ ਜਿਹੜੀ ਅਖੀਰਲੀ ਤੁੱਕ ਹੈ ਉਹ ਮਿਲ ਕੇ ਲਗਾਈਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਅਰਦਾਸ ਕਰੀਏ। ਹੇ ਧੰਨ ਗੁਰੂ ਨਾਨਕ, ਅੱਜ ਸੋਹਣੇ ਤੇਰੇ ਆਗਮਨ ਦਾ ਦਿਨ ਹੈ, ਅੱਜ ਦੇ ਦਿਨ ਤੂੰ ਕਰੋੜਾਂ ਪਾਪੀਆਂ ਨੂੰ ਤਾਰਿਆ ਹੈ, ਕਿਸੇ ਤਰ੍ਹਾਂ ਸਾਡੇ ਤੇ ਮਿਹਰਾ ਕਰੋ, ਤਾਰੋ ਆਪਣੇ ਚਰਨਾਂ ਨਾਲ ਜੋੜੋ ਤੇ ਨਾਲੇ ਅਰਦਾਸ ਕਰੀਏ। ਗੁਰਮੁਖ ਪਰਿਵਾਰ, ਸਰਦਾਰ ਕਰਤਾਰ ਸਿੰਘ, ਸਾਰਾ ਗੁਰਮੁਖ ਪਰਿਵਾਰ, ਮੇਰਾ ਧੰਨ ਗੁਰੂ ਨਾਨਕ ਬਾਬਾ ਜੀ ਬਖਸ਼ਿਸ਼ ਕਰਨ, ਜਿਸ ਤਰ੍ਹਾਂ ਅੱਗੇ ਜੋੜਿਆ ਹੈ ਇਸੇ ਤਰ੍ਹਾਂ ਜੋੜੀ ਰੱਖਣ। ਨਿਮਰਤਾ, ਸੇਵਾ, ਗਰੀਬੀ, ਇਹ ਸਾਰੀਆਂ ਦਾਤਾਂ ਪਿਆਰੀ ਸਾਧ ਸੰਗਤ, ਮੇਰਾ ਧੰਨ ਗੁਰੂ ਨਾਨਕ ਬਖਸ਼ੇ। ਗਰੀਬੀ ਕਿਹੜੀ ਗਰੀਬੀ? ਇਹ ਨਹੀਂ ਗਰੀਬੀ ਬਈ ਨਿਰਧਨ ਬਣ ਜਾਣਾ, ਨਹੀਂ ਪਿਆਰੀ ਸਾਧ ਸੰਗਤ, ਉਹ ਹੈ ਨਿਮਰਤਾ, ਉਹ ਗਰੀਬੀ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਹਾਂ ਤਿਸ ਕੋਲ ਘੁਮਾਇਆ ਗੁਰਮਤ ਹਿਰਦੇ ਗਰੀਬੀ ਆਵੇ। ਸੇਵਾ ਕਰਕੇ ਸਭ ਕੁਝ ਕਰਕੇ ਭਾਈ ਕਿਸੇ ਵੇਲੇ ਹਉਮੈ ਤਪੜਾ ਮਾਰ ਜਾਂਦੀ ਹੈ, ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੇ ਹਉਮੈ ਟਪੜਾ ਨਾ ਮਾਰੇ ਤੇ ਮਨ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਸਦਾ ਵਾਸਤੇ ਜੁੜਿਆ ਰਹੇ। ਆਓ ਹੁਣ ਸ਼ਬਦ ਦੀ ਅਖੀਰਲੀ ਤੋਂ ਪੜ ਕੇ ਸਮਾਪਤ ਲੈ ਲਓ, ਸਮਝੀ? ਤੁਸੀਂ ਬਚਨ ਮੰਨੋ, ਨਹੀਂ ਨਹੀਂ ਠੀਕ ਲੋ।

0: ਸਮਾਧ ਰੇੜੇ ਸਮਾਧ ਦੂਰ ਸਮਾਧ ਵੇਖਿਆ ਦਰਾਜੂਰ ਵੇਖ ਵਡਾਣ ਰਿਆ ਸਮਾਧ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਸੁਣਿਆ ਕੁਦਰਤ ਪਾਸ ਸਾਰ ਕੁਦਰਤ

0: ਕਿਆ ਕੁਦਰਤ ਵਧੀਆ ਕੁਦਰਤ ਮਾਨ ਅਮਾਨ ਕੁਦਰਤ ਪੌਣ ਪਾਣੀ ਪੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਹੁਕਮੈਂਦਰ ਵੇਖਿਆ ਵਰਦੇ ਤਾਕੋ ਤਾਕ ਪੌੜੀ
1: ਆਪੀ ਨੇ ਭੋਗ ਭੋਗ ਕਹਿ ਹੋਏ ਪਸਮੜ ਪੌਰ ਸਧਾਇਆ ਵੱਡਾ ਹੋਵਾ ਦੁਨੀਦਾਰ ਗਰ ਸੰਗਲ ਖਤ ਚਲਾਇਆ ਅੱਗੇ ਕਰਨੀ ਕਿਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਹਾਉ ਨਾ ਹੋਵੇ ਪੌਦਈ

0: ਭੈਵਤ ਪਵਨ ਵੈ ਸਦਮਾਉ ਭੈਵ ਚੱਲ ਅਲਗ ਦਰਿਆਉ ਭੈਵ ਚਕਨ ਕੱਢਿਆ ਵੇਗਾਰ ਭੈਵ ਚ ਧਰਤੀ ਦੱਬੀ ਬਹਾਰ ਭੈ ਵਿੱਚ ਇਨਫਰੇਸਰ ਬਾਰ ਭੈਵ ਚ ਰਾਜਾ ਧਰਮ ਦੁਆਰ ਭੈਵ ਚ ਸੂਰਜ ਭੈ ਵਿ ਚੰਦ ਕੋ ਕਰੋੜੀ ਚਲਤਨਾਨ ਸੁਰਨਾਥ ਪਹਿਵ ਅਡਾੜੀਆ ਕਾਸ ਪਹਿਵੇ ਜੋਦਮਾ ਬਲਸੂਰ ਪਹਿਵ ਚ ਆਵੇ ਜਾਵੇ ਪੂਰ ਸਗਲਿਆ ਪੋ ਲਿਖਿਆ ਸਿਲੇਖ ਨਾਨਕ ਨਿਰਭਉ ਨਮਕਾਰ ਸਚੇ ਮਹਲਾ ਪਹਿਲਾ
1: ਨਾਨਕ ਨਿਰਭਉ ਨਮਕਾਰ ਹੋ ਕੇ ਤੇਰਾ ਅਮਰਵਾਲ ਕੇ ਤੀਆ ਕਰਨ ਕਹਾਣੀਆਂ ਕੇ ਤੇ ਬੇਦਕਾਰ ਕੇ ਤੇ ਨੱਚਾ ਮੰਗਤੇ ਕੇ ਮੁੜ ਪੋਰੇ ਤਾਲ ਬਾਜ਼ਾਰੀ ਬਾਜ਼ਾਰ ਐਕੜੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕਿਆਂ ਕੇ ਮੁੰਦੜੇ

ਲੱਕੜਾਂ ਬਾਲ ਕੇ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ ਸੀ ਅਜਮੇਰ ਸ਼ਰੀਫ। ਇਹਨਾਂ ਨੂੰ ਰੰਗ ਚੜਿਆ ਇਹਨਾਂ ਦੀ ਮਾਂ ਕੋਲ, ਧਰੂ ਨੂੰ ਰੰਗ ਚੜਿਆ 7 ਸਾਲ ਦੀ ਉਮਰ ਵਿਚ ਮਾਂ ਕੋਲ। ਫਰੀਦ ਸਾਹਿਬ ਜਾਗੇ ਨਾ, ਮਾਂ ਨੇ ਕਿਹਾ ਪੁੱਤਰ ਜਾਗ, ਅੱਲਾ ਦੀ ਨਮਾਜ਼ ਦਾ ਕਾਇਮ ਹੋ ਗਿਆ। ਫਰੀਦ ਕਹਿੰਦਾ ਮਾਂ ਨੀਂਦਰ ਬੜੀ ਆਈ ਹੈ 7 ਸਾਲ ਦਾ। ਮਾਂ ਨੇ ਸੱਦ ਮਾਰੀ, ਪਿੱਛੇ ਰਾਤ ਨਾ ਜਾਗਿਓ ਫਰੀਦਾ, ਜੀਵਦੜਾ ਮੋਇਓ, ਜੇ ਤੈ ਰੱਬ ਵਸਾਰਿਆ ਤੈ ਰੱਬ ਨਾ ਵਿਸਰੇ। ਤੂੰ ਮਰ ਕਿਉਂ ਨੀ ਗਿਆ ਜਦੋਂ ਜੰਮਿਆ ਸੀ, ਜੇ ਤੂੰ ਨਾਂ ਨੀ ਸੀ ਲੈਣਾ ਅੱਲਾ ਕਰੀਮ ਦਾ। ਇੱਕ ਦਿਨ ਤੇ ਫਰੀਦ ਨੇ ਸੁਣ ਲਿਆ ਤੇ ਦੂਸਰੇ ਦਿਨ ਫਿਰ ਮਾਂ ਨੇ ਜਗਾਇਆ, ਪੁੱਤਰ ਉੱਠ ਫਰੀਦਾ, ਉੱਠ ਫਰੀਦਾ, ਉਜੂ ਸਾਜ, ਸੁਬਾਹ ਨਮਾਜ਼ ਬਿਗਾ, ਜੋ ਸਿਰ ਸਾਈ ਨਾ ਲਵੇ ਸੋ ਸਿਰ ਕੱਪ ਉਤਾਰ। ਫਰੀਦ ਫਿਰ ਵੀ ਨਾ ਜਾਗਿਆ। ਫਰੀਦ ਕਹਿਣ ਲੱਗਾ, ਮਾਂ ਜੀ ਮੈਂ ਅੱਲਾ ਦਾ ਨਾਂ ਲਾ, ਅੱਲਾ ਕੀ ਦਏਗਾ, ਤੂੰ ਜੋ ਮੰਗੇ। ਕਹਿਣ ਲੱਗਾ, ਮੈਨੂੰ ਗੁੜ ਚਾਹੀਦਾ। ਬੱਚਿਆਂ ਨੂੰ ਗੁੜ ਨਾਲ ਬਹੁਤ ਪਿਆਰ ਹੁੰਦਾ, ਪਿੰਡਾਂ ਥਾਵਾਂ ਦੇ ਬੱਚੇ ਜਦੋਂ ਮੰਗਣਾ ਕੁਝ ਗੁੜ ਮੰਗਣਾ, ਇੱਧਰ ਦੀ ਤਖੇੜ ਹੀ ਹੋਰ ਹੈ। ਮਾਂ ਨੇ ਕਿਹਾ ਗੁੜ ਦਏਗਾ ਮੇਰਾ ਅੱਲਾ ਤਾਲਾ, ਨਮਾਜ਼ ਪੜਿਆ ਕਰ ਔਰ ਦਏਗਾ। ਜਦੋਂ ਉੱਠੇ ਸਵੇਰੇ ਉਜੂ ਸਾਜ ਕੇ ਮਾਂ ਦੇ ਨਾਲ ਬਹਿ ਜੇ, ਮਾਂ ਲੱਕੜਾਂ ਦੇ ਗੋਹੇ ਬਾਲ ਕੇ ਸਾਗ ਚਾੜਦੀ ਸੀ ਤੇ ਨਾਲ ਅੱਲਾ ਅੱਲਾ ਕਰਦੀ ਸੀ ਅਸਬੀ ਨਾਲ। ਫਰੀਦ ਵੀ ਲਾ ਕੇ ਬਹਿ ਗਿਆ ਗੋਦ ਵਿਚ, ਜਪਦਾ ਹੈ ਮਾਂ ਖੁਸ਼ ਹੁੰਦੀ ਹੈ, ਜੋ ਜੋ ਜਪਦਾ ਤਿਉ ਤਿਉ ਮਾਂ, ਸ਼ੁਕਰਾ ਮੇਰੀ ਕੁੱਖ ਹਰੀ ਹੋਈ ਹੈ, ਮੈਂ ਵੀ ਦੁਨੀਆਂ ਤੇ ਆਈ। ਫਰੀਦ ਸਾਹਿਬ ਜਦੋਂ ਭੋਗ ਪਾਉਣਾ ਅੱਲਾ ਦੇ ਨਾਂ ਦਾ ਤੇ ਮਾਂ ਨੇ ਵੀ ਬਸ ਕਰਨਾ। ਚੱਲ ਫਰੀਦ ਹੁਣ ਕਾਰੋਬਾਰ ਵਿਚ ਚਲੀ, ਮਲਕੜੀ ਉਹਦੇ ਆਸਣ ਦੇ ਥੱਲੇ ਇੰਨਾ ਗੁੜ ਰੱਖ ਦੇਣ। ਫਰੀਦ ਨੇ ਕਹਿਣਾ, ਅੱਲਾ ਕਿੰਨਾ ਚੰਗਾ, ਰੱਬ ਕਿੰਨਾ ਚੰਗਾ, ਮੈਨੂੰ ਰੋਜ਼ਾਨਾ ਗੁੜ ਦਿੰਦਾ, ਮਾਂ ਮੈਂ ਜ਼ਰੂਰ ਨਮਾਜ਼ ਪੜਿਆ ਕਰਾਂਗਾ, ਤੇਰੇ ਨਾਲ ਉੱਠਿਆ ਕਰੋ। ਐਸੀ ਆਦਤ ਪਾਈ

ਇਹ ਕੰਮ ਚੱਲਦਾ ਰਿਹਾ, ਕਿਰਪਾ ਹੁੰਦੀ ਰਹੀ। ਜਦੋਂ ਬਿਲਕੁਲ ਪੱਕਾ ਹੋ ਗਿਆ, ਮਾਂ ਨੂੰ ਕੰਮ ਪੈ ਗਿਆ ਰਿਸ਼ਤੇਦਾਰਾਂ ਚ। ਮਾਂ ਨੇ ਕਿਹਾ, ਪੁੱਤਰ ਮੈਂ ਦੂਸਰੇ ਪਿੰਡ ਚੱਲੀ ਆ ਕਿਸੇ ਵਿਆਹ ਤੇ, ਨਮਾਜ਼ ਟਾਈਮ ਨਾਲ ਉੱਠ ਕੇ ਪੜੀ। ਸਤਿ ਬਚਨ ਮਾਤਾ ਜੀ, ਮਾਂ ਤੇ ਚਲੀ ਗਈ ਤੇ ਫਰੀਦ ਉੱਠਿਆ। ਅੱਜ ਮਾਂ ਵੀ ਫਜ਼ਰ ਵੇਲੇ ਉੱਠੀ, ਕਹਿਣ ਲੱਗੀ ਅੱਜ ਗੁੜ ਕੌਣ ਦੇਵੇ, ਅੱਜ ਤੇ ਮੈਂ ਇੱਥੇ ਆ ਗਈ ਹਾਂ, ਜੇ ਅੱਜ ਨਾ ਗੁੜ ਮਿਲਿਆ ਤਾਂ ਮਾਂ ਦੀ ਡੋਰੀ ਟੁੱਟ ਜਾਏਗੀ ਔਰ ਪੁੱਤਰ ਖੁਦਾ ਨੂੰ ਜਪਣਾ ਬੰਦ ਹੋ ਜਾਏਗਾ। ਅੱਲਾ ਅੱਗੇ ਬੇਨਤੀ ਕੀਤੀ, ਯਾ ਅੱਲਾ, ਯਾ ਰੱਬ, ਵਾਹਿਗੁਰੂ ਈਸ਼ਵਰ, ਮੇਰੇ ਪੁੱਤਰ ਨੂੰ ਅੱਜ ਗੁੜ ਤੁਸਾਂ ਦੇਣਾ। ਭਗਤਾਂ ਦੀ ਬੇਨਤੀ ਸੁਣੀ ਔਰ ਫਰੀਦ ਬਿਲਕੁਲ ਪਿਆਰ ਨਾਲ ਨਮਾਜ਼ ਪੜ੍ਹੀ। ਜਦੋਂ ਨੇਤਰ ਖੋਲੇ, ਆਸਣ ਦੇ ਥੱਲੇ ਗੁੜ ਵੇਖ ਰਿਹਾ ਤੇ ਸਾਰਾ ਕਮਰਾ ਗੁੜ ਹੀ ਗੁੜ, ਪੇਸੀਆਂ ਪੇਸੀਆਂ ਪਈਆਂ, ਸਾਰਾ ਕਮਰਾ ਭਰਿਆ। ਹੱਸ ਕੇ ਕਹਿਣ ਲੱਗਾ, ਅੱਜ ਤੇ ਖੁਦਾਵੰਦ ਕਰੀਮ ਨੇ ਮੇਰੇ ਪੂਰੇ ਸਾਲ ਦਾ ਪ੍ਰਬੰਧ ਕਰ ਦਿੱਤਾ। ਐਡਾ ਵੱਡਾ ਗੁੜ ਖਾਧਾ ਤੇ ਸਹੀ, ਔਰ ਮਨ ਅੰਦਰ ਭਾਵਣੀ ਜਾਗ ਪਈ। ਮਾਂ ਆਈ, ਤੇਰੇ ਮੈਨੂੰ ਤੇ ਬੜਾ ਫਿਕਰ ਸੀ, ਕੀ ਹਾਲ ਹੈ ਤੇਰਾ? ਮਾਂ ਜੀ ਬਹੁਤ ਚੰਗਾ, ਪਰ ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਇੰਨਾ ਕੁ ਗੁੜ ਖੁਦਾ ਕੋਲੋਂ ਲੈ ਕੇ ਦਿੰਦੇ ਸੀ, ਅੱਜ ਖੁਦਾ ਨੇ ਕਮਰਾ ਭਰ ਦਿੱਤਾ, ਹੈਰਾਨ ਹੋ ਗਏ। ਅੱਛਾ ਪੁੱਤਰ ਮੈਨੂੰ ਦਿਖਾ, ਦੇਖਿਆ ਤੇ ਕਮਰਾ ਭਰਿਆ ਗੁੜ ਨਾਲ। ਅੱਜ ਤੋਂ ਮੈਂ ਤੇਰੇ ਖੁਦਾ ਦਾ ਮਰੀਦ ਔਰ ਖੁਦਾ ਮੇਰਾ। ਮਾਂ ਨੇ ਕਿਹਾ, ਇੱਥੇ ਮੰਦਰ ਨਹੀਂ ਬੇਟਾ, ਹਾਲੀ ਤੇਰਾ ਜਪੜਾ ਰਹਿੰਦਾ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ, ਹਾਲੀ ਬਾਬੇ ਬਕਾਲੇ ਜਾ ਕੇ ਨਾਮ ਜਪੋ, ਹਾਲੀ ਕੁਝ ਰਹਿੰਦੀ ਹੈ ਭਗਤੀ। 22 ਸਾਲ ਫੇਰ ਨਾਮ ਜਪਿਆ ਗੁਰੂ ਤੇਗ ਬਹਾਦਰ ਨੇ। ਜਦੋਂ ਕਰਤਾਰਪੁਰ ਦਾ ਜੰਗ ਤੋਂ ਬਾਅਦ ਤੇਗ ਬਾਈ ਤੇ ਹਜ਼ੂਰ ਦਾ ਨਾਮ ਹੀ ਤੇਗ ਬਹਾਦਰ ਪਾਕਤਾ। ਮੈਂ ਬੇਨਤੀ ਕਰਾਂ, ਹੋਈ ਕਿਰਪਾ, ਬਾਹਰ ਗਏ ਤੇ 12 ਸਾਲ ਲਾ ਕੇ ਆਇਆ ਫਰੀਦ। 7 ਸਾਲ ਦੀ ਉਮਰ ਤੋਂ 12 ਸਾਲ ਹੋਰ ਲਾਏ, ਦਰਵਾਜ਼ਾ ਖੜਕਾਇਆ, ਮਾਂ ਕੌਣ ਹੈ ਭਾਈ? ਮੈਂ ਪੁੱਤਰ ਤੇਰਾ ਫਰੀਦ, ਜਪ ਕੇ ਆਇਆ। ਹਾਂ ਮਾਂ ਜੀ, ਵਾਹਿਗੁਰੂ ਦੀ ਬੜੀ ਕਿਰਪਾ ਅੱਲਾ ਦੀ। ਜਦੋਂ ਵੇਖਿਆ ਤੇ ਸਾਰੇ ਖੇਤ ਜਿਹੜੇ ਸੀ ਜਰਾਟਾਂ ਬਣੀਆਂ ਹੋਈਆਂ, ਕੱਪੜੇ ਫਟੇ ਹੋਏ, ਮਾਂ ਨੇ ਚੁੰਮਿਆ, ਨਵਾਇਆ, ਪ੍ਰਸ਼ਾਦ ਛਕਾਇਆ, ਮਾਂ ਦੀ ਮਮਤਾ। ਫਰੀਦ ਕਿੰਨਾ ਕੁ ਜਪਿਆ ਜੀ? ਬਹੁਤ ਜਪਿਆ, ਆਪ ਦੀ ਕਿਰਪਾ। ਫਰੀਦ ਜਦੋਂ ਭੁੱਖ ਲੱਗਦੀ ਸੀ ਕੀ ਕਰਦਾ ਸੀ? ਕਹਿੰਦੇ ਮਾਂ ਜੀ ਪੱਤੇ ਪੁੱਤੇ ਖਾ ਲੈਂਦਾ ਸੀ, ਫਲ ਖਾਂਦਾ ਸੀ। ਮਾਂ ਕਹਿਣ ਲੱਗੀ, ਤੂੰ ਪਾਸ ਨਹੀਂ ਆ ਲੈ, ਹੋਰ ਕੁਝ ਸਮਾਂ ਬਿਤਾ। 12 ਸਾਲ ਫੇਰ ਜਪਿਆ, ਫੇਰ ਆਇਆ। ਮਾਂ ਜੀ ਹੁਣ ਦੇਖੋ, ਕਹਿਣ ਲੱਗੇ ਹਾਲੇ ਵੀ ਤੂੰ ਫੇਲ। ਜਦੋਂ 12 ਸਾਲ ਫਿਰ ਖੂਹ ਵਿਚ ਲੜਕੇ ਕਹਿਣ ਲੱਗੇ, ਕਾਗਾ ਕਰਨ ਕੰਡੋਲਿਆ, ਸਗਲਾ ਖਾਇਓ ਮਾਸ, ਇਹ ਦੋ ਨੈਣਾ ਮਤ ਸੋਇਓ, ਫਿਰ ਦੇਖਣ ਕੀ ਆਸ, ਖਾਗਾ ਚੂੰਡਣਾ ਪਿੰਜਰਾ, ਬਸੇ ਤੋ ਡਰ ਜਾਏ, ਜਿਸ ਪਿੰਜਰੇ ਮੇਰਾ ਸ਼ੋ ਬਸੇ, ਮਾਸ ਤਿੱਦੂ ਖਾਏ। ਜਦੋਂ ਫਿਰ ਇੰਨੀਆਂ

ਉਹਨਾਂ ਦੀਆਂ ਜਾਤਾਂ ਖਤਮ ਕਰਕੇ ਨਵਾਂ ਨਾਮ ਦਿੱਤਾ ਸਿੰਘ ਖਾਲਸਾ ਤੇ ਨਾਲੇ ਹਦਾਇਤ ਕੀਤੀ ਕਿ ਖਾਲਸਾ ਕੌਣ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਰੂਪ ਕਿਹਾ ਤੇ ਖਾਲਸੇ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਸਤਿਗੁਰਾਂ ਨੇ ਰਹਿਤਨਾਮਿਆਂ ਵਿਚ ਇਸ ਤਰ੍ਹਾਂ

ਇਸ ਮਜ਼ਹਬ ਨੂੰ ਪ੍ਰਧਾਨਗੀ ਦਿੱਤੀ। ਇਹਦੇ ਇਹੋ ਕਾਰਨ ਹੈ ਕਿ ਇਹ ਜਾਤ ਪਾਤ ਊਚ ਨੀਚ ਪਰਮਾ ਵਹਿਮਾ ਤੋਂ ਉੱਤੇ ਹੈ। ਕੋਈ ਵੀ ਇਨਸਾਨ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਹਬ ਦਾ ਉਹ ਅੰਮ੍ਰਿਤ ਛੱਕ ਕੇ ਸਿੰਘ ਸੱਜ ਸਕਦਾ, ਰਹਿਤਾਂ ਵਿੱਚ ਪੂਰਾ ਰਹਿ ਕੇ ਉਹ ਖਾਲਸਾ ਸੱਜ ਸਕਦਾ। ਤੋ ਖਾਲਸੇ ਦੇ ਗੁਣ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਬਿਆਨ

ਜਿਹੜਾ ਲੜਾਈ ਦੇ ਮੈਦਾਨ ਵਿੱਚ ਪਿੱਠ ਨਾ ਦਿਖਾਵੇ, ਛਾਤੀ ਤੇ ਜ਼ਖਮ ਸਹੇ, ਸ਼ਸਤਰ ਸਹੇ, ਧਰਮ ਵਾਸਤੇ ਜਦ ਲੜ ਰਿਹਾ ਹੋਵੇ ਤੇ ਪਿੱਠ ਨਾ ਦਿਖਾਵੇ।

ਹਰੀ ਅਸ ਹਰੀ ਦਾ ਜਸ ਸੁਣਦੇ ਆ ਗੱਲਾਂ ਬਾਤਾਂ ਕਰੇ ਜਿਹੜਾ ਨਿਰਧਨ ਗਰੀਬ ਨੂੰ ਦੇਖ ਕੇ ਪਰਾਂ ਨਿਕਲ ਜਾਵੇ ਕਿਸੇ ਗਰੀਬ ਨੂੰ ਕੋਲ ਨਾ ਬਿਠਾਵੇ। ਸਾਹਿਬ ਜੀ ਕਹਿੰਦੇ ਨੇ ਸੋ ਤਨਖਾਈਆ ਮੂਲ ਕਹਾਵੇ। ਸੰਗਤ ਵਿਚ ਜਾ ਕੇ ਜਿਹੜਾ ਬੁਰੀ ਨਿਗਾਹ ਔਰ ਚਿੱਤ ਵਿਚ ਬੁਰਾਈ ਰੱਖੇ, ਕੀਰਤਨ ਸੁਣਦੇ ਆ ਜਿਹੜਾ ਗੱਲਾਂ ਬਾਤਾਂ ਕਰੇ, ਨਿਰਧਨ ਨੂੰ ਜਿਹੜਾ ਆਸਰਾ ਨਾ ਦੇਵੇ। ਸਾਹਿਬ ਜੀ ਕਹਿੰਦੇ

ਜਿਹੜੀਆਂ ਧੀਆਂ ਭੈਣਾਂ ਮਾਵਾਂ ਭੈਣਾਂ ਸੰਗਤ ਵਿੱਚ ਆਣ ਤੇ ਜਿਹੜਾ ਉਹਨਾਂ ਨੂੰ ਭੈੜੀ ਦ੍ਰਿਸ਼ਟੀ ਨਾਲ ਦੇਖੇਗਾ, ਸਾਹਿਬ ਜੀ ਕਹਿੰਦੇ ਨੇ ਉਹ ਸਿੱਖ ਕਿਵੇਂ ਹੋ ਸਕਦਾ? ਉਹ ਤੇ ਅਪਰਾਧੀ ਹੈ। ਤੇ ਇਹ ਵੀ ਕਿਹਾ ਸਿੱਖ ਹੋਏ ਜੋ ਕਰੇ ਕ੍ਰੋਧ, ਕੰਨਿਆ ਮੂਲ ਨਾ ਦੇਵੇ ਸੋਧ। ਜਿਹੜਾ ਸਿੱਖ ਹੋ ਕੇ ਕ੍ਰੋਧੀ ਹੋਵੇ ਉਹਦੇ ਘਰ ਤੇ ਕੰਨਿਆ ਦਾ ਰਿਸ਼ਤਾ ਵੀ ਨਹੀਂ ਦੇਣਾ ਚਾਹੀਦਾ, ਕਿਉਂਕਿ ਜਿਹੜਾ ਸਿੱਖ ਹੈ ਖਾਲਸਾ ਹੈ ਉਹ ਤਾਂ ਵਿਕਾਰਾਂ ਤੋਂ ਉੱਤੇ ਹੈ, ਤੇ ਜਿਹਦੇ ਵਿੱਚ ਵਿਕਾਰ ਨੇ ਉਹ ਨਾ ਸਿੱਖ ਹੋ ਸਕਦਾ।

ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਕਿਉਂਕਿ ਖਾਲਸੇ ਨੇ ਦਰਾ ਖੈਬਰ ਤੇ ਕੇਸਰੀ ਨਿਸ਼ਾਨ ਝੁਲਾਇਆ। ਇਹ ਕੇਸਰੀ ਨਿਸ਼ਾਨ ਝੁਲਾਣਾ ਸੀ ਇਹਦੇ ਸਦਕਾ ਹਿੰਦੁਸਤਾਨ ਨੂੰ ਦੁਬਾਰਾ ਇਸ ਰਸਤੇ ਤੋਂ ਕੋਈ ਲੁੱਟ ਨਾ ਸਕੇ, ਕਿਉਂਕਿ ਜਿਹੜੇ ਇਤਿਹਾਸ ਜਾਣਦੇ ਨੇ ਉਹਨਾਂ ਨੂੰ ਪਤਾ ਹਿੰਦੁਸਤਾਨ ਨੂੰ ਜਦੋਂ ਵੀ ਲੁੱਟਿਆ ਗਿਆ ਦਰਾ ਖੈਬਰ ਦੇ ਪਾਸੋਂ ਆ ਕੇ ਹੀ ਲੁੱਟਿਆ ਗਿਆ, ਚਾਹੇ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਤੈਮੂਰ ਲੰਗ ਸੀ ਜਾਂ ਕੋਈ ਹੋਰ। ਜਿਸ ਵੇਲੇ ਹਰੀ ਸਿੰਘ ਜੀ ਨੇ ਦਰਾ ਖੈਬਰ ਕਬਜ਼ਾ ਕੀਤਾ ਉਸ ਵੇਲੇ

ਅਤੇ ਇੱਕ ਪਠਾਨ ਨੌਜਵਾਨ ਗੁਲ ਖਾਨ ਬੈਠੇ ਹੋਏ ਨੇ। ਇਹ ਬਾਨੋ ਗੁਲ ਖਾਨ ਨੂੰ ਕਹਿਣ ਲੱਗੀ, ਗੁਲ ਖਾਨ ਮੈਂ ਦੇਖਣਾ ਹੈ ਇਹ ਹਰੀ ਸਿੰਘ ਨਲਵਾ ਕੌਣ ਹੈ ਜਿਹਨੇ ਪਠਾਣਾ ਦੀ ਧਰਤੀ ਤੇ ਆ ਕੇ ਕਬਜ਼ਾ ਕੀਤਾ, ਕਿਉਂਕਿ ਪਠਾਣਾ ਨੂੰ ਅੱਜ ਤੱਕ ਕੋਈ ਹਰਾ ਨਹੀਂ ਸਕਿਆ। ਇਹ ਸੁਣ ਕੇ ਗੁਲ ਖਾਨ ਕਹਿਣ ਲੱਗਾ, ਬਾਨੋ ਮੈਂ ਤੈਨੂੰ ਨਹੀਂ ਜਾਣ ਦੇਣਾ, ਪਰਾਈ ਕੌਮ ਦਾ ਸਰਦਾਰ ਹੈ ਤੇ ਪਰਾਈ

ਇਹਦੇ ਕੋਲ ਕਟਾਰ ਹੈ। ਤਾਂ ਪਹਿਲਾ ਸਿੰਘ ਕਹਿਣ ਲੱਗਾ, ਫਿਰ ਕੀ ਹੋ ਗਿਆ, ਸਿੱਖ ਦੇ ਘਰ ਦੁਸ਼ਮਣ ਹਥਿਆਰ ਲੈ ਕੇ ਆਵੇ ਤਾਂ ਵੀ ਜੀ ਆਇਆ ਨੂੰ, ਜਾ ਬਾਨੋ ਅੰਦਰ ਲੰਘ ਜਾ। ਤੰਬੂ ਵਿਚ ਬਾਨੋ ਦਾਖਲ ਹੋਈ, ਜਾਂਦੇ ਆਖਿਆ ਸਰਦਾਰ ਜੀ ਸਤਿ ਸ੍ਰੀ ਅਕਾਲ। ਹਰੀ ਸਿੰਘ ਜੀ ਕਹਿਣ ਲੱਗੇ, ਆ ਬਾਨੋ ਸਤਿ ਸ੍ਰੀ ਅਕਾਲ। ਬਾਨੋ ਕਹਿਣ ਲੱਗੀ, ਮੈਂ ਕੁਝ ਪੁੱਛਣਾ। ਪਹਿਲੀ ਗੱਲ, ਤੁਸਾਂ ਦਰਾ ਖੈਬਰ ਤੇ ਕਬਜ਼ਾ ਕਿਉਂ ਕੀਤਾ? ਹਰੀ ਸਿੰਘ ਕਹਿਣ ਲੱਗੇ, ਬਾਨੋ ਆਪਣੇ ਘਰ ਦੀ ਰੱਖਿਆ ਕਰਨ ਦਾ ਹੱਕ ਇਨਸਾਨ ਨੂੰ ਹੈ ਜਾਂ ਨਹੀਂ? ਬਾਨੋ ਕਹਿਣ ਲੱਗੀ, ਹੈ। ਤੇ ਹਰੀ ਸਿੰਘ ਜੀ ਕਹਿਣ ਲੱਗੇ, ਇਹ ਸਾਡਾ ਘਰ ਹੈ, ਪੰਜਾਬ ਹਿੰਦੁਸਤਾਨ। ਹਿੰਦੁਸਤਾਨ ਤੇ ਜਿੰਨੇ ਵੀ ਹਮਲੇ ਹੋਏ ਨੇ ਇਸੇ ਰਸਤੇ ਤੋਂ ਹੋਏ ਨੇ, ਤੇ ਅੱਜ ਅਸਾਂ ਇੱਥੇ ਕੇਸਰੀ ਨਿਸ਼ਾਨ ਸਾਹਿਬ ਇਸ ਵਾਸਤੇ ਝੁਲਾਇਆ ਹੈ ਕਿ ਇਸ ਰਸਤੇ ਆ ਕੇ ਕੋਈ ਦੁਬਾਰਾ ਹਿੰਦੁਸਤਾਨ ਨੂੰ, ਪੰਜਾਬ ਨੂੰ ਲੁੱਟ ਨਾ ਸਕੇ। ਇਹ ਤਾਂ ਕੋਈ ਮਾੜਾ ਕੰਮ ਨਹੀਂ। ਬਾਨੋ ਕਹਿਣ ਲੱਗੀ, ਫਿਰ ਇਹ ਦੱਸੋ, ਤੁਸੀਂ ਹਾਰਦੇ ਨੇ, ਜਿੱਤਦੇ ਜਾਂਦੇ ਹੋ, ਇਹਦਾ ਕੀ ਕਾਰਨ ਹੈ? ਹਰੀ ਸਿੰਘ ਕਹਿਣ ਲੱਗੇ, ਬਾਨੋ ਇਸ ਵਾਸਤੇ ਕਿਉਂਕਿ ਅਸੀਂ ਆਪਣੇ ਵਾਸਤੇ ਨਹੀਂ ਲੜਦੇ, ਦੁਨੀਆਂ ਵਾਸਤੇ ਲੜਦੇ ਹਾਂ। ਪੱਲੇ ਸੱਚ ਹੈ, ਕਲਗੀਆਂ ਵਾਲੇ ਦਾ ਅੰਮ੍ਰਿਤ ਛਕਿਆ ਹੈ, ਇਸ ਵਾਸਤੇ ਅਸੀਂ ਕਦੀ ਹਾਰਦੇ ਨਹੀਂ। ਗੱਲਾਂ ਤੇ ਬੜੀਆਂ ਹੋਈਆਂ। ਅਖੀਰ ਬਾਨੋ ਤੇ ਐਸਾ ਅਸਰ ਹੋਇਆ, ਕਹਿਣ ਲੱਗੀ, ਹਰੀ ਸਿੰਘ ਜੀ ਮੇਰੀ ਇੱਛਾ ਹੈ ਅਗਰ ਮੇਰਾ ਕੋਈ ਪੁੱਤਰ ਹੋਵੇ ਤੇ ਹਰੀ ਸਿੰਘ ਨਲੂਏ ਵਰਗਾ ਹੋਵੇ। ਹਰੀ ਸਿੰਘ ਕਹਿਣ ਲੱਗੇ, ਬਾਨੋ ਸ਼ਕਲ ਕਿਹੋ ਜਿਹੀ ਵੀ ਹੋਵੇ, ਪੁੱਤਰ ਨੇਕ ਹੋਣਾ ਚਾਹੀਦਾ, ਧਰਮੀ ਹੋਣਾ ਚਾਹੀਦਾ, ਜਿਹੜਾ ਦੇਸ਼ ਨੂੰ ਸਮਾਜ ਨੂੰ ਸੁੱਖ ਦੇਵੇ। ਬਾਨੋ ਕਹਿਣ ਲੱਗੀ, ਨਹੀਂ, ਮੇਰਾ ਮਨ ਕਰਦਾ ਅਗਰ ਮੇਰਾ ਕੋਈ ਪੁੱਤਰ ਹੋਵੇ ਤੇ ਬਿਲਕੁਲ ਹਰੀ ਸਿੰਘ ਨਲਵੇ ਵਰਗਾ ਹੋਵੇ। ਸਿੰਘ ਸਾਹਿਬ ਨੇ ਫਿਰ ਕਿਹਾ, ਬਾਨੋ ਸ਼ਕਲਾਂ ਵਿੱਚ ਕੀ ਹੈ, ਪੁੱਤਰ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਮਜ਼ਹਬ ਦਾ, ਉਹਦੀ ਕਿਹੋ ਜਿਹੀ ਵੀ ਸ਼ਕਲ ਹੋਵੇ, ਨੇਕ ਹੋਣਾ ਚਾਹੀਦਾ। ਬਾਨੋ ਕਹਿਣ ਲੱਗੀ, ਨਹੀਂ, ਤੁਹਾਡੇ ਵਰਗਾ ਪੁੱਤਰ ਚਾਹੀਦਾ, ਤੁਸੀਂ ਮੇਰੇ ਨਾਲ ਨਿਕਾਹ ਕਰਾ ਲਓ, ਵਿਆਹ ਕਰਾ ਲਓ। ਉਸ ਵੇਲੇ ਹਰੀ ਸਿੰਘ ਜੀ ਉੱਠ ਕੇ ਖੜੇ ਹੋ ਗਏ, ਗੁੱਸੇ ਨਾਲ ਅੱਖਾਂ ਲਾਲ ਹੋ ਗਈਆਂ। ਕਹਿਣ ਲੱਗੇ, ਬਾਨੋ ਜਾ, ਚਲੀ ਜਾ, ਤੂੰ ਮੈਨੂੰ ਡੇਗਣ ਆਈ ਹੈ, ਸਾਡੇ ਗੁਰੂ ਦਾ ਹੁਕਮ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣ। ਜਦ ਇਹ ਗੱਲ ਕਹੀ, ਬਾਨੋ ਵਾਪਸ ਮੁੜੀ, ਪਰ ਵਾਪਸ ਮੁੜਦੀ ਨੇ ਇੱਕ ਤਾਂ ਨਾ ਮਾਰੇ। ਕਹਿਣ ਲੱਗੀ, ਹਰੀ ਸਿੰਘ, ਮੈਂ ਸੁਣਿਆ ਕਿ ਗੁਰੂ ਦੇ ਘਰੋਂ ਕੋਈ ਖਾਲੀ ਕਦੀ ਨਹੀਂ ਮੁੜਿਆ, ਇਹ ਵੀ ਸੁਣਿਆ ਕਿ ਸਿੱਖ ਦੇ ਘਰੋਂ ਵੀ ਕਦੀ ਕੋਈ ਖਾਲੀ ਨਹੀਂ ਮੁੜਿਆ। ਅੱਜ ਇਹ ਗੱਲ ਝੂਠ ਹੋ ਗਈ ਹੈ, ਮੈਂ ਸਿੱਖ ਦੇ ਘਰੋਂ ਖਾਲੀ ਮੁੜ ਚੱਲੀ, ਤਾਨਾ ਮਾਰਿਆ। ਹਰੀ ਸਿੰਘ ਕਹਿਣ ਲੱਗੇ, ਬਾਨੋ ਠਹਿਰ ਜਾ, ਗੁਰੂ ਦਾ ਘਰ ਉਥੋਂ ਤੇ ਕਦੀ ਕੋਈ ਖਾਲੀ ਨਹੀਂ ਗਿਆ, ਗੁਰੂ ਦਾ ਜਿਹੜਾ ਸਿੱਖ ਹੈ ਉਹਦੇ ਘਰੋਂ ਵੀ ਕਦੀ ਕੋਈ ਖਾਲੀ ਨਹੀਂ ਗਿਆ। ਪਹਿਰੇਦਾਰ ਸਿੰਘ ਨੂੰ ਆਵਾਜ਼ ਮਾਰੀ, ਪਹਿਰੇਦਾਰ ਅੰਦਰ ਆਇਆ। ਹਰੀ ਸਿੰਘ ਜੀ ਕਹਿਣ ਲੱਗੇ, ਜਾ ਸਿੱਖਾ, ਦੂਸਰੇ ਤੰਬੂ ਵਿੱਚੋਂ

ਬਾਨੋ ਦੇ ਸਿਰ ਤੇ ਜਦ ਪਾਇਆ ਤੇ ਹਰੀ ਸਿੰਘ ਜੀ ਹੁਣ ਆਪ ਅੱਗੇ ਹੋਏ, ਬਾਨੋ ਦੇ ਕੋਲ ਪਹੁੰਚੇ ਨੇ ਔਰ ਹੱਥ ਜੋੜ ਕੇ ਬਾਨੋ ਦੇ ਪੈਰਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਨੋ ਤੈਨੂੰ ਹਰੀ ਸਿੰਘ ਨਲੂਏ ਵਰਗਾ ਪੁੱਤਰ ਚਾਹੀਦਾ ਸੀ, ਲੈ ਫਿਰ ਅੱਜ ਤੂੰ ਹਰੀ ਸਿੰਘ ਨਲੂਆ ਤੇਰਾ ਪੁੱਤਰ ਹੋਇਆ ਤੇ ਤੂੰ ਹਰੀ ਸਿੰਘ ਨਲੂਏ ਦੀ ਧਰਮ ਦੀ ਮਾਂ ਹੈ। ਜਦ ਇਹ ਕਿਹਾ ਤੇ ਬਾਨੋ ਜਾਰ ਜਾਰ ਰੋਣ ਲੱਗ ਪਈ, ਆਸੂ ਨਹੀਂ ਰੁਕਦੇ, ਪੈਰਾਂ ਤੇ ਸਿਰ ਰੱਖਿਆ ਹਰੀ ਸਿੰਘ ਨਲੂਏ ਨੇ ਤੇ ਕਹਿ ਰਿਹਾ, ਬਾਨੋ ਤੂੰ ਮੇਰੀ ਮਾਂ ਹੈ, ਲੈ ਹਰੀ ਸਿੰਘ ਹੁਣ ਤੇਰਾ ਪੁੱਤਰ। ਤੇ ਬਾਨੋ ਜਿਹਦਾ ਰੋਣਾ ਨਹੀਂ ਰੁਕ ਰਿਹਾ, ਮੋਢਿਆਂ ਤੋਂ ਫੜ ਕੇ ਹਰੀ ਸਿੰਘ ਨੂੰ ਉਠਾਇਆ ਤੇ ਰੋਂਦੀ ਹੋਈ ਕਹਿਣ ਲੱਗੀ, ਹਰੀ ਸਿੰਘ ਜਿਸ ਕੌਮ ਵਿੱਚ ਤੇਰੇ ਵਰਗੇ ਸਰਦਾਰ ਹੋ ਉਹ ਕੌਮਾਂ ਕਦੀ ਖਤਮ ਨਹੀਂ ਹੁੰਦੀਆਂ। ਮੈਂ ਸਿੱਖ ਨਹੀਂ ਪਰ ਅੱਜ ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ ਕਿ ਮੇਰਾ ਪੁੱਤਰ ਹਰੀ ਸਿੰਘ ਨਲੂਆ ਹੈ। ਧੰਨ ਹੈ ਹਰੀ ਸਿੰਘ ਤੂੰ, ਧੰਨ ਤੇਰਾ ਗੁਰੂ, ਧੰਨ ਉਹਦੀ ਸਿੱਖਿਆ। ਕਹਿੰਦੀ ਹੋਈ ਇਹ ਬਾਨੋ ਭਰੇ ਹੋਏ ਮਨ ਦੇ ਨਾਲ ਉਸ ਤੰਬੂ ਵਿੱਚ ਬਾਹਰ ਨਿਕਲ ਗਈ ਤੇ ਸੋਚਦੀ ਜਾ ਰਹੀ ਹੈ ਜੇ ਇਹ ਸਿੱਖ ਹੈ ਤੇ ਇਹਨਾਂ ਦਾ ਗੁਰੂ ਕਿਹੋ ਜਿਹਾ ਹੋਵੇ। ਸਾਧ ਸੰਗਤ, ਕਲਗੀਧਰ ਪਾਤਸ਼ਾਹ ਨੇ ਇਹ ਜਿਹੜੀਆਂ ਰਹਿਤਾਂ ਦਿੱਤੀਆਂ ਨੇ ਸਾਨੂੰ ਇਸੇ ਵਾਸਤੇ, ਇਹ ਇਨਸਾਨ ਤੇਰਾ ਜੀਵਨ ਉੱਚਾ ਹੋਵੇ, ਇਹੋ ਜਿਹਾ ਜੀਵਨ ਜੀ ਕਿ ਤੇਰੇ ਜੀਵਨ ਵੱਲ ਦੇਖ ਕੇ ਲੋਕ ਕਹਿਣ ਅਗਰ ਜੀਵਨ ਹੋਵੇ ਕਿਸੇ ਦਾ ਤਾਂ ਇਸ ਵਰਗਾ ਹੋਵੇ। ਤੇ ਜਿਹਦਾ ਜੀਵਨ ਉੱਚਾ ਨਹੀਂ ਉਹ ਧਰਮ ਵਿੱਚ ਪੱਕਾ ਨਹੀਂ, ਜਿਹਦਾ ਧਰਮ ਨਹੀਂ, ਜਿਹਦਾ ਕੋਈ ਦੀਨ ਅਮਾਨ ਨਹੀਂ ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ, ਉਹ ਦੇਸ਼ ਕੌਮ ਵਾਸਤੇ ਕਦੀ ਮਰ ਵੀ

ਅਤੇ ਸ਼ਰਾਬ ਵਗੈਰਾ ਜਿੰਨੇ ਵੀ ਨਸ਼ੇ ਨੇ ਇਹਨਾਂ ਤੋਂ ਦੂਰ ਰਹਿਣਾ। ਜਿਹੜਾ ਨਸ਼ੇ ਕਰਦਾ ਉਹ ਸਿੱਖ ਨਹੀਂ ਹੋ ਸਕਦਾ। ਵੈਸੇ ਵੀ ਅੱਜ ਦੇ ਡਾਕਟਰ ਵੀ ਸਾਇੰਸਦਾਨ ਵੀ ਕਹਿੰਦੇ ਨੇ ਕਿ ਇਹ ਜਿਹੜਾ ਤਮਾਕੂ ਹੈ, ਇਹ ਜਿਹੜੇ ਨਸ਼ੇ ਨੇ, ਇਹ ਜਿਹੜੀ ਸ਼ਰਾਬ ਹੈ, ਇਹ ਸਰੀਰ ਨੂੰ ਖਤਮ ਕਰਦੇ ਨੇ। ਧਰਮ ਕੋਈ ਵੀ ਹੈ, ਸਾਰਿਆਂ ਦਾ ਮਕਸਦ ਇਹੋ ਹੀ ਹੈ ਕਿ ਇਨਸਾਨ ਦਾ ਜੀਵਨ ਉੱਚਾ ਹੋਵੇ, ਉਹ ਇਹੋ ਜਿਹਾ ਜੀਵਨ ਜੀਵੇ ਕਿ ਉਹਨੂੰ ਸਵਰਗ ਲੱਭਣ ਦੀ ਲੋੜ ਨਾ ਪਵੇ, ਇਹ ਦੁਨੀਆ ਹੀ ਸਵਰਗ ਬਣ ਜਾਵੇ। ਤੋ ਵਿਸਾਖੀ ਦਾ ਇਹ ਗੁਰਪੁਰਬ, ਜਿਸ ਦਿਨ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਇਸੇ ਵਾਸਤੇ ਸਾਜਿਆ ਸੀ ਕਿ ਜਾਤਾਂ ਪਾਤਾਂ ਊਚ ਨੀਚ ਖਤਮ ਹੋ ਜਾਏ ਔਰ ਅਣਖ ਵਾਲਾ ਜੀਵਨ